0: ਨਹੀਂ ਸਰਵਣ ਕਰੀਏ। ਉਸ ਤੋਂ ਬਾਅਦ ਵਿੱਚ ਬੱਚੀ ਪਾਹੁਲਦੀਪ ਕੌਰ ਆਪ ਜੀ ਨੂੰ ਸ਼ਬਦ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਮਾਇਰਾ ਕੌਰ ਹੈ ਅਤੇ ਮੈਂ ਅੱਜ ਤੁਹਾਨੂੰ ਚੁਪਈ ਸਾਹਿਬ ਦਾ ਪਾਠ ਸੁਣਾਉਣ ਜਾ ਰਹੀ ਹਾਂ। ਇਹ ਪਾਠ ਦਸਮ ਗ੍ਰੰਥ ਵਿੱਚ ਹੈਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਰਚਿਆ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੁਪਈ, ਹਮਰੀ ਕਰੋ ਹੱਥ ਤੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਫਚਨ ਨਨਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਤ ਸਬੈ ਤੁਮ ਕਾਵੋ, ਆਪ ਹੱਥ ਤੇ ਮੋਏ ਬਚਾਵੋ, ਸੁਖੀ ਵਸੈਮੋ ਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰਤ ਛਾਨਿਚ ਕਰਦੇ ਕਰੀਏ, ਸਭੈ ਰਨ ਕੋ ਆਤ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਤਿਆਓ, ਜੋ ਪਰ ਚਾਂਸ ਤੁਮ ਤੇ ਪਾਓ, ਸੇਵਕ ਸਿੱਖ ਹਮਾਰੇ ਤਾਰੇ, ਚੁਣ ਚੁਣ ਸਤਰ ਹਮਾਰੇ ਮਾਰਿਆ, ਆਪ ਹੱਥ ਤੇ ਮੁਝੋ ਭਰਿਆ, ਮਰਨ ਕਾਲ ਕਾ ਤ੍ਰਾਸ ਵਰਿਆ, ਹੁਜੋ ਸਦਾ ਹਮਾਰੇ ਪੱਛਾ, ਸੀਰੀਅਸ ਤੁਜੋ ਕਰਿਓ ਰੱਛਾ, ਕਾਲ ਰੱਖ ਲਿਓ ਮੋ ਰੱਖਣ ਹਾਰੇ, ਸਾਹਿਬ ਸੰਤ ਸਾਹਿਬ ਪਿਆਰੇ, ਦੀਨ ਬੰਦ ਦੁਸ਼ਟਨ ਕੇ ਅੰਤਾ, ਤੁਮੋ ਪਰੀ ਚਤੁਰ ਦਿਸਕੰਤਾ, ਕਾਲ ਪਾਇ ਬ੍ਰਹਮਾ ਬਪ ਤਰਾ, ਕਾਲ ਪਾਇ ਸਿਵ ਜੀਵ ਅਫ ਤਰਾ, ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਤੈ ਜੇ ਛਨੁਪ ਜਾਇਓ, ਆ ਦੰਨ ਤੇ ਕੇ ਅਵਤਾਰਾ, ਸੋਈ ਗੁਰੂ ਸੰਜੀਓ ਹਮਾਰਾ, ਨਮਸਕਾਰ ਤੇ ਸੀ ਕੋ ਮਾਰੀ, ਸਕਲ ਪ੍ਰਜਾਜਨ ਆਪ ਸਵਾਰੀ, ਸਿਫਕਨ ਕੋ ਸਿਵ ਗੁਣ ਸੁਖ ਦਿਓ, ਸਤਰੰਗ ਕੋ ਪਲ ਮੋਬਟ ਕਿਓ, ਕਟ ਕਟ ਕੇ ਅੰਤਰ ਕੀ ਜਾਨਤ, ਪਲੇ ਬੁਰੇ ਕੀ ਪੀਰ ਪਚਾਨਤ, ਚੀਟੀ ਤੇ ਕੁੰ ਚਰਸ ਥੂਲਾ, ਸਭ ਪਰ ਕਿਰਪਾ ਦਿਸ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੇ, ਕਟ ਕਟ ਕੇ ਪਟ ਪਟ ਕੀ ਜਾਣੇ, ਜਬੁਤ ਕਰਤ ਕਰਾ ਕਰ ਤਾਰਾ, ਪ੍ਰਜਾ ਦਰ ਤਬ ਦੇ ਪਾਰਾ, ਜਬਾ ਕਰਤ ਕਰ ਥੂ ਕਬੂ, ਤੁਮ ਮੈਂ ਮਿਲ ਦੇ ਤੇ ਸਭੂ, ਚੇਤੇ ਬਦਲ ਸ਼ੇਸ਼ ਸਭ ਤਾਰੇ, ਆਪ ਆਪਣੀ ਬੁੱਧ ਚਾਰੇ, ਤੁਮ ਸਭ ਨੀਤੇ ਰਹਿਤ ਨਿਰਾਲਮ, ਜਾਨਤ ਪੇਦ ਪੇਦ ਰਿਆਲਮ, ਨਿਰੰਕਾਰ ਨਿਰਪਕਾਰ ਨਿਰਲੰਬ, ਆਦ ਨੀਲ ਅਨਾਦ ਸਮ, ਤਾਕਾ ਮੂਰ ਚਾਰਤ ਪੇਦਾ, ਜਾਕੋ ਪੇਵ ਨਾ ਪਾਵਤ ਪੇਦਾ, ਤਾਕੋ ਕਰ ਪਾਹਨ ਅਨੁਮਾਨਤ, ਨਾ ਮੂਰਖ ਪੇਦ ਨਾ ਜਾਨਤ, ਮਾਂ ਦੇਵ ਕੋ ਕੈਦ ਸਦਾ ਸਿਵ, ਨਿਰੰਕਾਰ ਕਾ ਚੀਨੇ ਨਾ ਪ੍ਰ, ਆਪ ਆਪਣੀ ਬੁੱਧ ਹੈ ਚੇਤੀ, ਪਰਨਤ ਪਿੰਨ ਪਿੰਨ ਤੋਏ ਤੇਤੀ, ਤੁਮਾ ਲਖਾ ਨਾ ਜਾਇ ਪਸਾਰਾ, ਕੈ ਬੇ ਸਦਾ ਪਤਨ ਸੰਸਾਰਾ, ਏਕੇ ਰੂਪ ਅਨੂਪ ਸਰੂਪਾ, ਰੰਗ ਪਿਓ ਰਾਖ ਲੈ ਪੂਪਾ, ਅੰਦਰ ਜੇਰੇ ਸੇਤਜ ਕਿਨੀ, ਉਤਪੁਛ ਖਾਨ ਬਹੁਰਜ ਦੀਨੀ, ਕਹੋਂ ਫੂਲ ਰਾਜਾ ਹੋਇ ਬੈਠਾ, ਕਹੋਂ ਸਿਮਟ ਪਿਓ ਸੰਤਰੀ ਕੈਟਾ, ਸਗਰੀ ਸਿਸ਼ਟਿ ਖਾਏ ਚੰਪਕ, ਆਦ ਜੁਗਾਤ ਸਰੂਪ ਸੰਪਕ, ਅਬਰ ਛਾ ਮੇਰੀ ਤੁਮ ਕਰੋ, ਸਿੱਖ ਉਪਾਰਾ ਸਿਸ ਸੰਗਰੋ, ਦੁਸ਼ਟ ਚਿਟੇ ਤੇ ਵਰਤ ਉਤਪਾਤਾ, ਸਕਲ ਮਲੇਸ਼ ਕਰੋ ਰੰਕਾਤਾ, ਜਿਆ ਸਤੁਤਵ ਸੰਨੀ ਪਰੇ, ਤਿਨਕੇ ਦੁਸ਼ਟ ਦੁਖ ਥੈ ਮਰੇ, ਪੁਰਖ ਚਵਨ ਪਕ ਪਏ ਤਿਆਰੇ, ਤਿਨਕੇ ਤੁਮ ਸੰਕਟ ਸੁਤਾਰੇ, ਜੋਕਰ ਕੋ ਇੱਕ ਬਾਹਰ ਤੇ ਆਈ ਹੈ, ਤਾਕੇ ਤਾਪ ਤੁਰਕ ਮੈਂ ਆਈ ਹੈ, ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਰਿਸ਼ਤੇ ਰਹਿ ਕਿਤ ਕਾਲਾ, ਕਿਰਪਾ ਤਿਸ਼ਨ ਜਾਣੇ ਹਾਰੋ, ਤਾਕੇ ਤਾਪ ਤੁਰਕ ਮੋ ਹਾਰੋ, ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਤਾਂ ਸੇ ਸਕੇ ਨਾ ਕੋਈ, ਏਕ ਪਾਰ ਜਿਨ ਤੁਮੇ ਸਮਾਰਾ, ਕਾਲ ਫਾਸਤੇ ਤਾਇਓ ਬਾਰਾ, ਜਿਨਨ ਨਾਮ ਤਿਆਰੋ ਕਾ ਤਾਰੇ ਦੁਸ਼ਟ ਤੋਪ ਤੇਰਾ, ਖੜੇ ਕਹਿਤ ਮੈਂ ਸਰਬ ਤਿਆਰੇ, ਆਪ ਹੱਥ ਤੇ ਲਿਓ ਬਾਰੀ, ਸਰਬ ਠੋਰ ਮੋ ਹੋ ਸਾਏ, ਦੁਸ਼ਟ ਤੋਪ ਤੇ ਲਿਓ ਬਚਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚੀ ਜਸਮਾਇਰਾ ਕੌਰ। ਹੁਣ ਆਪ ਜੀ ਨੂੰ ਬੱਚੀ ਪਾਹੁਲਦੀਪ ਕੌਰ ਸ਼ਬਦ ਰਾਹੀਂ ਨਿਹਾਲ ਕਰੇਗੀ। ਇਸ ਤੋਂ ਪਿੱਛੋਂ ਬੱਚੀ ਸਾਨਵੀ ਚਾਵਲਾ ਵੀ ਤਿਆਰ ਹੋ ਰਹੇ, ਤਿਆਰ ਰਹੇ, ਪਿੱਛੇ ਸਟੇਜ 'ਤੇ ਆ ਜਾਵੇ ਸਾਧ ਸੰਗਤ। ਸਾਡਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚੀ ਪਾਹੁਲਦੀਪ ਕੌਰ। ਹੁਣ ਮੈਂ ਬੇਨਤੀ ਕਰਾਂ, ਬੱਚੀ ਸਾਨਵੀ ਚਾਵਲਾ ਪਾਸ ਉਹ ਆ ਕਰਕੇ ਸਿੱਖ ਸੰਗਤਾਂ ਦੇ ਸਾਹਮਣੇ ਸਨਮੁੱਖ ਹੋ ਕਰਕੇ ਜੋ ਪਿਆਰ ਦੇ ਨਾਲ ਸ਼ਬਦ ਆਪ ਜੀ ਨੇ ਸਿੱਖਿਆ, ਪੁੱਤਰ ਜੀ ਆ ਕੇ ਸੰਗਤਾਂ ਦੇ ਸਨਮੁੱਖ ਹੋ ਕਰਕੇ ਆਪ ਬੱਚਿਆਂ ਨੂੰ ਸਰਵਣ ਕਰਾਓ ਸਾਧ ਸੰਗਤ ਨੂੰ। ਇਸ ਤੋਂ ਬਾਅਦ ਵਿੱਚੋਂ ਬੱਚੀ ਸਾਨਵੀ ਚਾਵਲਾ ਤੋਂ ਬਾਅਦ ਬੱਚਾ ਜਸਕੀਰਤ ਸਿੰਘ ਸਟੇਜ ਦੇ ਪਿੱਛੇ ਆ ਜਾਏ ਤਾਂ ਜੋ ਇਸੇ ਤਰ੍ਹਾਂ ਹੀ ਸਮੇਂ ਸਿਰ ਆਪਾਂ ਆਪ ਜੀ ਪਰਫੋਰਮੈਂਸ ਕਰ ਸਕੋ। ਹੁਣ ਆਪ ਜੀ ਨੂੰ ਬੱਚੀ ਸਾਨਵੀ ਚਾਵਲਾ ਜੋ ਹੈ ਸ਼ਬਦ ਰਾਹੀਂ ਹੱਲ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਾਨਵੀ ਹੈ ਅਤੇ ਮੇਰੀ ਉਮਰ 11 ਸਾਲ ਦੀ ਹੈ। ਅੱਜ ਮੈਂ ਭਗਤ ਕਬੀਰ ਦਾਸ ਜੀ ਦੁਆਰਾ ਰਾਗ ਭੈਰੋ ਵਿੱਚ ਉਚਾਰਨ ਕੀਤਾ ਸ਼ਬਦ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਗਾਇਨ ਕਰਨ ਜਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1162 ਦੇ ਸੁਸ਼ੋਭਿਤ ਹੈ। ਇਸ ਸ਼ਬਦ ਦੇ ਦੁਆਰਾ ਭਗਤ ਕਬੀਰ ਜੀ ਹਮੇਂ ਦੱਸਦੇ ਹਾਂ ਕਿ ਜਿਸ ਮਨੁੱਸ਼ ਦਾ ਮਨ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਥਿਰ ਹੈ ਤੋ ਉਸੇ ਸੰਸਾਰ ਦੀ ਕੋਈ ਵੀ ਮਾਰ ਡਰਾ ਨਹੀਂ ਸਕਦੀ। ਵੇ ਕਹਿੰਦੇ ਹੈ ਕਿ ਜਬ ਹਮ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਭੂ ਦੇ ਹਵਾਲੇ ਕਰ ਦਿੰਦੇ ਹਾਂ ਤਬ ਹਮੇਂ ਸ਼ਾਂਤੀ ਔਰ ਨਿਡਰਤਾ ਪ੍ਰਾਪਤ ਹੁੰਦੀ ਹੈ। ਇਹ ਰਾਗ ਦਾ ਥਾਟ ਭੈਰੋ ਜਾਤੀ ਸੰਪੂਰਨ ਸੰਪੂਰਨ ਵਾਦੀ ਸਵਰ ਕੋਮਲ ਦਾ ਅਤੇ ਸੰਵਾਦੀ ਸਵਰ ਕੋਮਲ ਰੇ ਹੈ। ਇਸ ਰਾਗ ਨੂੰ ਗਾਇਨ ਕਰਨ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚਾ ਜਸਕੀਰਤ ਸਿੰਘ, ਬੜੇ ਪਿਆਰ ਦੇ ਨਾਲ ਬੱਚੇ ਨੇ ਸ਼ਬਦ ਪੜ੍ਹਿਆ। ਬੱਚੀ ਹੈਜ਼ਲਪ੍ਰੀਤ ਕੌਰ ਆਪ ਜੀ ਨੂੰ ਸ਼ਬਦ ਸਰਵਣ ਕਰਵਾਏਗੀ। ਇਸ ਤੋਂ ਬਾਅਦ 'ਚੋਂ ਬੱਚੀ ਨਾਨਕੀ ਪਰਾਸ਼ਰ ਜੀ ਅਤੇ ਬਾਣੀ ਪਰਾਸ਼ਰ ਜੀ ਉਹ ਸਟੇਜ ਦੇ ਪਿੱਛੇ ਆ ਜਾਣ। ਇਹ ਦੋਨੇ ਭੈਣਾਂ ਇਕੱਠੀਆਂ ਹੀ ਸ਼ਬਦ ਗਾਣਗੀਆਂ। ਇਹ ਇੰਡੀਵਿਜੁਅਲ ਵਿੱਚ ਹੀ, ਸੋਲੋ ਵਿੱਚ ਹੀ ਇਹਨਾਂ ਨੂੰ ਗਿਣਿਆ ਜਾਏਗਾ। ਜੱਜਿਸ ਸਾਹਿਬਾਨ ਨੋਟ ਕਰ ਲੈਣ। ਹੁਣ ਆਪ ਜੀ ਨੂੰ ਬੱਚੀ ਹੈਜ਼ਲਪ੍ਰੀਤ ਕੌਰ ਸ਼ਬਦ ਨਾਲ ਨਿਹਾਲ ਕਰੇਗੀ। ਆਓ ਬੱਚੀ ਹੈਜ਼ਲਪ੍ਰੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈਜ਼ਲਪ੍ਰੀਤ ਹੈ, ਮੇਰੀ ਉਮਰ 10 ਸਾਲ ਦੀ ਹੈ। ਇਹ ਸ਼ਬਦ ਕਿਆ ਕੋਈ ਕੁਛ ਕਹੇ ਨਾ ਜਾਏ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਬਾਰਾ ਉਚਾਰਨ ਕੀਤੇ ਗਿਆ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਨੰਬਰ 1125 ਉੱਪਰ ਦਰਜ ਹੈ। ਇਹ ਸ਼ਬਦ ਗੁਰੂ ਜੀ ਸਾਨੂੰ ਦੱਸ ਰਹੇ, ਸਭ ਕੁਛ ਪਰਮਾਤਮਾ ਦੇ ਅਨੁਸਾਰ ਹੋ ਰਿਹਾ ਹੈ, ਉਸ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਹੈ। ਸਾਨੂੰ ਹਉਮੈ ਛੱਡ ਕੇ ਉਸ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਮੈਂ ਇਹ ਸ਼ਬਦ ਰਾਗ ਪੈਰੋ ਵਿੱਚ ਬੋਲਣ ਜਾ ਰਹੀ ਹਾਂ। ਇਸ ਦੀ ਠਾਠ ਪੈਰੋ ਹੈ, ਇਸ ਦੀ ਜਾਤੀ ਸੰਪੂਰਨ ਸੰਪੂਰਨ, ਇਸ ਦੀ ਵਾਦੀ ਸੁਰ ਦਇ ਅਤੇ ਸੰਵਾਦੀ ਸੁਰ ਹੈ। ਇਸ ਦੀ ਗਾਇਨ ਸਮਸਵੇਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹੇਜ਼ਲਪ੍ਰੀਤ ਕੌਰ। ਹੁਣ ਨਾਨਕੀ ਪ੍ਰਾਸ਼ਰ ਅਤੇ ਬਾਣੀ ਪ੍ਰਾਸ਼ਰ ਪ੍ਰੀਜ਼ ਸਟੇਜ 'ਤੇ ਆ ਜਾਣ ਅਤੇ ਦੀਵਨਾ ਕੌਰ ਸਟੇਜ ਦੇ ਨਾਲ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਸੰਗ ਜੀ, ਆਪ ਜੀ ਦੇਖ ਰਹੇ ਹੋਵੋਗੇ ਦੋ ਬੱਚੀਆਂ ਇਕੱਠੀਆਂ ਪੜ੍ਹ ਰਹੀਆਂ ਹਨ, ਇਹ ਗਰੁੱਪ ਸਿੰਗਿੰਗ ਦੇ ਵਿੱਚ ਕਿਉਂ ਨਹੀਂ ਆ ਰਹੀਆਂ? ਸਤਸੰਗ ਆਪ ਜੀ ਨੂੰ ਬੇਨਤੀ ਕਰਦੀ ਹੈ, ਕਿਉਂਕਿ ਹੋ ਸਕ ਇਹਨਾਂ ਨੇ ਸ਼ਾਇਦ ਮੈਂ ਖਿਆਲ ਪਹਿਲਾਂ ਤਿਆਰ ਕੀਤਾ ਸੀ, ਪਰ ਦੋਨੇ ਕਿਉਂਕਿ ਜੇ ਇੰਡੀਵਿਜੁਅਲ ਕਰਦੀਆਂ ਤਾਂ ਕੋਨਫੀਡੈਂਸ ਜਿਹੜਾ ਨਾ ਉਹ ਬਿਲਡਅਪ ਨਹੀਂ ਸੀ ਹੋ ਰਿਹਾ, ਅਤੇ ਕੋਸ਼ਿਸ਼ ਇਹ ਕੀਤੀ ਕਿ ਬੱਚਿਆਂ ਦਾ ਕੋਨਫੀਡੈਂਸ ਵਧਾਉਣ ਵਾਸਤੇ, ਅਤੇ ਮਾਪਿਆਂ ਨੇ ਕਿਹਾ ਕਿ ਜਿੱਦਾਂ ਇਕੱਠੀਆਂ ਕਰ ਲੈਣਗੇ ਫਿਰ ਸ਼ਾਇਦ ਪਰਫੋਰਮੈਂਸ ਕਰ ਸਕਣ, ਨਹੀਂ ਤਾਂ ਫਿਰ ਪਰ ਐਨੀਵੇ ਮਾਪਿਆਂ ਦੀ ਬੇਨਤੀ ਦਾ ਸਦਕਾ ਅਸੀਂ ਇਹਨਾਂ ਦੋਨਾਂ ਨੂੰ ਇਕੱਠਿਆਂ ਗਾ ਰਹੇ ਹਾਂ, ਪਰ ਇਹ ਇਹਨਾਂ ਨੂੰ ਅਸੀਂ ਜਦੋਂ ਪ੍ਰਾਈਜ਼ ਦੇਵਾਂਗੇ ਉਹ ਇੰਡੀਵਿਜੁਅਲੀ ਵਿਅਕਤੀ ਤੌਰ 'ਤੇ ਹੀ ਮਿਲੇਗਾ ਦੋਨਾਂ ਨੂੰ। ਇਹ ਸੋਲੋ ਸਿੰਗਿੰਗ ਦੇ ਵਿੱਚ ਹੀ ਕਰਨਗੀਆਂ ਬੱਚੀਆਂ। ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ ਗੁਰੂ ਪਾਤਸ਼ਾਹ ਇਹਨਾਂ ਉੱਤੇ। ਔਰ ਮੈਂ ਸਾਧ ਸੰਗਤ ਆਪ ਜੀ ਤੋਂ ਅੱਗੇ ਬੇਨਤੀ ਕਰਦਾ ਜਾਵਾਂ ਨਾਲ ਦੀ ਨਾਲ, ਜੋ ਸਾਡੇ ਜੱਜ ਸਾਹਿਬਾਨ ਨੇ, ਜਿਵੇਂ ਦਾਸ ਨੇ ਪਿਛਲੇ ਕੱਲ੍ਹ ਵੀ ਜ਼ਿਕਰ ਕੀਤਾ ਸੀ, ਸਾਡੇ ਪਾਸ ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਪਾਸ ਬੜੇ ਵਿਦਵਾਨ ਲੋਕ, ਸੰਗੀਤ ਨੂੰ ਪਹਿਚਾਨਣ ਵਾਲੇ, ਸੰਗੀਤ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਹੈ। ਸਾਡੇ ਪਾਸ ਡਾਕਟਰ ਗਗਨਦੀਪ ਸਿੰਘ ਜੀ, ਜੋ ਜਿਨ੍ਹਾਂ ਨੇ ਸੰਗੀਤ ਦੇ ਵਿੱਚ PhD ਕੀਤੀ ਹੋਈ ਹੈ, ਅਤੇ ਨਾਲ ਉਹਨਾਂ ਦੇ ਮੇਰੇ ਛੋਟੇ ਵੀਰ ਰਾਜਵਿੰਦਰ ਸਿੰਘ ਜੀ, ਜੋ ਮੈਂ ਕਹਿ ਸਕਦਾ ਕਿ ਅਗਰ ਸਿੱਖ ਜਗਤ ਦੇ ਵਿੱਚ ਜੋ ਜਿਹੜੇ ਕੁਝ ਚੰਦ ਲੋਕ ਜਿਹੜੇ ਹਨ ਜੋ ਪੰਜਾਬ ਘਰਾਣਿਆਂ ਨੂੰ ਸੰਬੰਧਿਤ ਹਨ, ਔਰ ਤਬਲੇ ਦੀ ਮਿਹਨਤ ਕਰਕੇ ਸਿੱਖ ਜਗਤ ਦੀ ਸੇਵਾ ਕਰ ਰਹੇ ਹਨ, ਉਹਨਾਂ ਚੰਦ ਲੋਕਾਂ ਵਿੱਚ ਵੀਰ ਰਾਜਵਿੰਦਰ ਸਿੰਘ ਜੀ ਆਉਂਦੇ ਹਨ, ਉਹ ਵੀ ਸਾਡੇ ਪਾਸ ਪਹੁੰਚੇ ਹੋਏ ਹਨ, ਉਹ ਅੱਜ ਸਾਡੇ ਸਾਹਮਣੇ ਜੱਜ ਦੀ ਸੇਵਾ ਕਰ ਰਹੇ ਹਨ। ਅਸੀਂ ਬੜੇ ਭਾਗਾਂ ਵਾਲੇ ਹਾਂ। ਔਰ ਮੈਂ ਨਾਲੇ ਵੀ ਦੱਸਦਾ ਚੱਲਾਂ ਕਿ ਅੱਜ ਸ਼ਾਮ ਨੂੰ ਡਾਕਟਰ ਗੁਰਨਾਮ ਸਿੰਘ ਜੀ, ਜੋ ਸਾਡੇ ਕੋਲ USA ਤੋਂ ਚੱਲ ਕੇ ਆਏ ਹਨ, ਜਿਨ੍ਹਾਂ ਨੇ ਗੁਰਮੁਖ ਸੰਗੀਤ 'ਤੇ ਬਹੁਤ ਸਾਰਾ ਕੰਮ ਕੀਤਾ ਵੀ ਹੈ, ਕਰ ਵੀ ਰਹੇ ਨੇ, ਅਤੇ ਅੱਗੇ ਵੀ ਕਰਨਗੇ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਉਹ ਵੀ ਸਾਡੇ ਕੋਲ ਅੱਜ ਸ਼ਾਮ ਨੂੰ ਰਾਗ ਦਰਬਾਰ ਇੱਥੇ ਹੋਏਗਾ ਗੁਰਦੁਆਰਾ ਸਾਹਿਬ ਵਿਖੇ, 7 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਏਗਾ, ਉਹ ਵੀ ਇੱਥੇ ਸ਼ਿਰਕਤ ਕਰਨਗੇ। ਉਹ ਆਪ ਜੀ ਪਾਸ ਬੇਨਤੀ, ਆਪ ਹੋਮ ਹਮਾ ਕੇ ਪਹੁੰਚੋ, ਆਓ ਹੁਣ ਬੱਚੀਆਂ ਪਾਸੋਂ ਆਪਾਂ ਸ਼ਬਦ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਾਨਕੀ ਹੈ, ਮੈਂ 10 ਸਾਲਾਂ ਦੀ ਹੂੰ। ਮੈਂ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ, ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ ਸਰਵਨ ਕਰਨ ਰਾਗੀ ਹੈ। ਇਹ ਸ਼ਬਦ ਰਾਗ ਬਿਲਾਵਲ ਮਹੱਲਾ ਪੰਜਵਾਂ ਅੰਗ 820 'ਤੇ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਾਣੀ ਹੈ, ਮੈਂ 9 ਸਾਲ ਦੀ ਹਾਂ। ਮੈਂ ਅੱਜ ਆਪ ਜੀ ਨੂੰ ਜੋ ਸ਼ਬਦ ਸਰਵਾਨ ਕਰਾਉਣ ਲੱਗੀ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਆ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ। ਇਹ ਸ਼ਬਦ 820 ਅੰਗ 820 ਰਾਗ ਬਿਲਾਵਲ ਮਹੱਲਾ ਪੰਜਵਾਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 直きファテ。
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੱਚੀਆਂ ਨਾਨਕੀ ਪ੍ਰੈਸ਼ਰ ਅਤੇ ਬਾਣੀ ਪ੍ਰੈਸ਼ਰ। ਗੁਰੂ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹੇ, ਬੱਚੀਆਂ ਨੂੰ ਸਿਹਤ ਦੇ ਕਰਕੇ ਆਪਣੀ ਸੇਵਾ ਦੇ ਨਾਲ ਜੋੜੀ ਰੱਖਣ। ਹੁਣ ਬੱਚੀ ਦੀਵਨਾ ਕੌਰ ਸਟੇਜ 'ਤੇ ਆ ਜਾਏ ਔਰ ਆਪਣਾ ਜੋ ਸ਼ਬਦ ਹੈ ਸੰਗਤਾਂ ਦੇ ਸਨਮੁੱਖ ਰੱਖੇ। ਉਸ ਤੋਂ ਬਾਅਦ ਵਿੱਚੋਂ ਬੱਚੀ ਰਿਦਮਪ੍ਰੀਤ ਕੌਰ, ਉਹ ਵੀ ਸਟੇਜ ਦੇ ਪਿੱਛੇ ਆ ਜਾਏ। ਆਓ ਹੁਣ ਬੱਚੀ ਦੀਵਨਾ ਕੌਰ ਪਾਸੋਂ ਆਪਾਂ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਜਪ ਗੋਬਿੰਦ ਗੋਪਾਲ ਲਾਲ ਰਾਮਕਲੀ ਰਾਗ ਵਿੱਚ ਹੀ ਸਰਵਣ ਕਰਾਉਣ ਜਾ ਰਹੀ ਹਾਂ। ਇਹ ਸ਼ਬਦ ਇੱਕ ਤਾਲ ਵਿੱਚ ਹੈ ਅਤੇ ਅੰਗ 885 ਅੰਗ ਉੱਤੇ ਦਰਜ ਹੈ। ਇਸਦਾ ਵਾਧੀ ਸੁਰ ਪਾ ਅਤੇ ਸੰਵਾਦੀ ਸੁਰ ਰੇ ਹੈ। ਇਸ ਸ਼ਬਦ ਵਿੱਚ ਦੋਨੋਂ ਮੱਧਮ ਅਤੇ ਦੋਵੇਂ ਨੀ ਲੱਗਦੇ ਹਨ। ਇਸ ਸ਼ਬਦ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਤੂੰ ਆਪਣੇ ਮਾਲਕ ਦਾ ਸਿਮਰਨ ਕਰ ਅਤੇ ਫਿਰ ਤੈਨੂੰ ਉੱਚਾ ਆਤਮਿਕ ਜੀਵਨ ਮਿਲੇਗਾ ਅਤੇ ਆਤਮਿਕ ਮੌਤ ਕਦੇ ਵੀ ਨਹੀਂ ਪਹੁੰਚੇਗੀ। ਪਿਆਰ ਨਾਲ ਸਰਵਣ ਕਰੋ ਜੀ।

0: ਵਾਹਿਗੁਰੂ ਜੀ
1: ਕੀ ਫਤਿਹ। ਸੋ ਇਹ ਸੀ ਬੱਚੀ ਦੀਵਨਾ ਕੌਰ, ਬੜੇ ਪਿਆਰ ਨਾਲ ਸ਼ਬਦ ਪੜਿਆ ਬੱਚੀ ਨੇ। ਸਤਿਸੰਗ ਬੱਚੀ ਰਿਧਮਪ੍ਰੀਤ ਕੌਰ ਸਟੇਜ 'ਤੇ ਆ ਜਾਏ, ਔਰ ਸਤਿਸੰਗ ਖਾਸ ਕਰਕੇ ਮੈਨੂੰ ਛੋਟੇ ਵੀਰ ਹਰਦੀਪ ਨੇ, ਹਰਦੀਪ ਸਿੰਘ ਜੀ ਹੋਰਾਂ ਨੇ ਬੇਨਤੀ ਕੀਤੀ। ਬੜੇ ਕਹਿਣ ਲੱਗੇ ਕਿ ਸਾਡੇ ਪਾਸ ਜੋ ਜੱਜ ਸਾਹਿਬਾਨ ਬੈਠੇ ਨੇ ਨਾਲ ਵੀਰ ਰਾਜਵਿੰਦਰ ਸਿੰਘ ਜੀ, ਵੈਸੇ ਤਾਂ ਮੈਂ ਬੇਨਤੀ ਕਰ ਚੁੱਕਿਆ ਸੀ, ਪਰ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਜਿਹੜੇ ਨੌਜਵਾਨ ਬੱਚੇ ਤਬਲਾ ਸਿੱਖਣਾ ਚਾਹੁੰਦੇ ਹੋਣ, ਇਹਨਾਂ ਦਾ ਯੂਟਿਊਬ ਚੈਨਲ ਵੀ ਹੈ, ਔਰ ਉਹਨਾਂ ਨੇ ਬੇਅੰਤ ਤਬਲੇ ਦੀਆਂ ਜੋ ਕਲਾਸਾਂ ਦਾ ਜੋ ਕੰਟੈਂਟ ਹੈ ਉਹ ਯੂਟਿਊਬ 'ਤੇ ਪਾਇਆ ਹੋਇਆ, ਜਿਹੜੇ ਬੱਚਿਆਂ ਨੂੰ ਸਿੱਖਣਾ ਹੋਵੇ। ਛੋਟੇ ਵੀਰ ਨੇ ਬੜੇ ਤਾਕੀਦ ਕਰਕੇ ਮੈਨੂੰ ਕਿਹਾ ਕਿ ਭਾਈ ਸਾਹਿਬ ਜੀ ਆਹ ਸੰਗਤਾਂ ਨੂੰ ਜ਼ਰੂਰ ਜਾਣਕਾਰੀ ਦਿਓ, ਤਾਂ ਕਿ ਉਹ ਇਸ ਕਰਕੇ ਕਿ ਜਿਹੜੇ ਬੱਚੇ ਤਬਲਾ ਔਨਲਾਈਨ ਸਿੱਖਣਾ ਚਾਹੁੰਦੇ ਨੇ ਉਹ ਲਾਹਾ ਖੱਟ ਸਕਣ। ਬਹੁਤ ਬਹੁਤ ਮਿਹਰਬਾਨੀ ਵੀਰ, ਤੁਸੀਂ ਵੀ ਆਪ ਵੀ ਬਹੁਤ ਸੋਹਣਾ ਅੱਛਾ ਅੱਛਾ ਤਬਲਾ ਜਾਂਦੇ ਹੋ, ਆਪ ਜੀ ਗੁਰੂ ਪਾਤਸ਼ਾਹ ਆਪ ਜੀ ਪਾਸ ਵਿੱਚ ਗੁਰੂ ਚੜ੍ਹਦੀ ਕਲਾ ਬਖਸ਼ ਕਰੇ, ਆਓ ਆਪ ਜੀ ਨੂੰ ਵੀ। ਤਾਂ ਆਓ ਹੁਣ ਬੱਚੀ ਰਿਧਮ ਪ੍ਰੀਤ ਕੌਰ ਪਾਸੋਂ ਆਪਾਂ ਸ਼ਬਦ ਸਰਵਣ ਕਰੀਏ, ਇਸ ਤੋਂ ਬਾਅਦ ਵਿੱਚੋਂ ਬੱਚੀ ਮਨਜਾਪ ਕੌਰ ਸਟੇਜ ਦੇ ਪਿੱਛੇ ਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਰਾਗ ਢੋਡੀ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਮਾਈ ਮੇਰੇ ਮਨ ਕੀ ਪ੍ਰੀਤ ਗਾ ਕੇ ਸੁਣਾਉਣ ਜਾ ਰਹੀ ਹਾਂ। ਢੋਡੀ ਰਾਗ ਇੱਕ ਪ੍ਰਸਿੱਧ ਅਤੇ ਪੁਰਾਤਨ ਰਾਗ ਵੀ ਹੈ, ਜਿਸ ਦੀ ਵਾਧੀ ਧਾਹ ਅਤੇ ਸੰਵਾਦੀ ਗਾ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ 716 ਅੰਕ 'ਤੇ ਵਿਰਾਜਮਾਨ ਹੈ। ਇਹ ਸ਼ਬਦ ਨੂੰ ਗਾਉਣ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ। ਪਿਆਰ ਨਾਲ ਸਰਵਣ ਕਰੋ ਜੀ।

0: वाहेगुरु जी की फतेह।
1: सत श्री अकाल। तो सत्संगत ऐसी बच्ची रिदम प्रीत कौर बड़े प्यार दे नाल शब्द श्रवण करवाया है। सत्संगत कल दी तरह साढ़े कोल साढ़े यंगस्टर्स जिन्हां ते सानू माण है और साढ़े आउण वाले स्पीकर भी ने छोटियां बच्चियां, बच्ची गुरनूर कौर, बच्ची आशना कौर। मैं उन्हां अगे बेनती करांगा कि अगे आके जो बच्चों के नाम ने वो अनाउंस करनगे। बच्ची गुरनूर कौर आओ पुत्र जी करो सेवा।
2: ਇਹ ਸਨ ਰਿਦਮਪ੍ਰੀਤ ਕੌਰ। ਹੁਣ ਮਨਜਾਬ ਕੌਰ ਸਟੇਜ 'ਤੇ ਆ ਜਾਣ ਅਤੇ ਵਾਰਨ ਸ਼ਰਮਾ ਬੈਕ ਸਟੇਜ ਰੈਡੀ ਰਹਿਣ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਜਾਬ ਕੌਰ ਹੈ ਅਤੇ ਮੇਰੀ ਉਮਰ 11 ਸਾਲ ਦੀ ਹੈ। ਅੱਜ ਮੈਂ ਤੁਹਾਨੂੰ ਪਾਵਨ ਸ਼ਬਦ ਕਰਨ ਕਰਾਵਨ ਸਨ ਭਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿੱਟਿਆਂ ਦੇਰਾ ਚੰਦ ਚੜ੍ਹਿਆ ਰਹਾਉ ਸੁਣਾਵਾਂਗੀ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਆਸਾ ਵਿੱਚ ਉਚਾਰਨ ਕੀਤਾ ਹੈ ਅਤੇ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 393 ਤੋਂ 394 ਉੱਪਰ ਦਰਜ ਹੈ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਜੀ ਦੀ ਕਿਰਪਾ ਨਾਲ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪੈ ਜਾਂਦਾ ਹੈ ਉਸਦੇ ਅੰਦਰ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ। ਗੁਰੂ ਜੀ ਦਾ ਸ਼ਬਦ ਇੱਕ ਆਤਮਕ ਜੀਵਨ ਵਾਲਾ ਜਲ ਹੈ। ਜਿਹੜਾ ਮਨੁੱਖ ਇਹ ਜਲ ਪੀਂਦਾ ਹੈ ਉਸਦੀ ਅਵਸਥਾ ਉੱਚੀ ਹੋ ਜਾਂਦੀ ਹੈ। ਰਾਗ ਆਸਾ ਦੀ ਥਾਟ ਬਲਾਵਲ ਹੈ। ਇਸ 'ਤੇ ਗਾਇਨ ਦਾ ਸਮਾਂ ਸਵੇਰੇ ਅਤੇ ਸ਼ਾਮ ਨੂੰ ਹੈ। ਰਾਗ ਆਸਾ ਵਿੱਚ ਸਾਰੇ ਸੁਰ ਸ਼ੁੱਧ ਲੱਗਦੇ ਹਨ ਅਤੇ ਇਸ ਦੀ ਜਾਤੀ ਔਦਵ ਸੰਪੂਰਨ ਹੈ। ਰਾਗ ਆਸਾ ਦੇ ਵਾਦੀ ਸੁਰ ਮਾਂ ਹੈ ਅਤੇ ਸੰਵਾਦੀ ਸੁਰ ਸਾਹ ਹੈ। ਆਓ ਸੰਗਤ ਜੀ ਪਿਆਰ ਨਾਲ ਇਹ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।
1: ਇਹ ਸਨ ਵਾਰਨ ਸ਼ਰਮਾ ਅਤੇ ਤੇਜਤ ਕੌਰ ਪਲੀਜ਼ ਸਟੇਜ 'ਤੇ ਆ ਜਾਣ, ਅਤੇ ਇੱਕ ਜੋਤ ਕੌਰ ਪਲੀਜ਼ ਬੈਕ ਸਟੇਜ ਰੈਡੀ ਰਹਿਣ।

ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਾਗ ਸਾਰੰਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹਰਬਿੰਦ ਤੇਰੇ ਕੋ ਨਾ ਸਹਾਈ ਰਾਗ ਸਾਰੰਗ ਵਿੱਚ ਹੀ ਗਾਇਣ ਜਾ ਰਹੀ ਹਾਂ। ਇਹ ਸ਼ਬਦ ਦਾ ਗਾਇਨ ਸਮਾਂ ਦਿਨ ਦਾ ਦੂਜਾ ਪੈਰ ਹੈ। ਇਹ ਸ਼ਬਦ ਓੜਵ ਓੜਵ ਜਾਤੀ ਦਾ ਰਾਗ ਹੈ। ਇਹ ਰਾਗ ਕਾਫੀ ਠਾਠ ਅਧੀਨ ਮੰਨਿਆ ਜਾਂਦਾ ਹੈ। ਇਸ ਦਾ ਵਾਦੀ ਸਮਾਧੀ ਰੇ ਅਤੇ ਪਾ ਹੈ। ਇਸ ਸ਼ਬਦ ਵਿੱਚ ਗੁਰੂ ਮਹਾਰਾਜ ਦੱਸਦੇ ਹਨ, ਇਹ ਜੁਗਤ ਨਾਸ਼ਵਾਨ ਹੈ ਅਤੇ ਅਕਾਲ ਪੁਰਖ ਦੀ ਬੰਦਗੀ ਹੀ ਸਹਾਈ ਹੁੰਦੀ ਹੈ। ਇਹ ਸ਼ਬਦ ਸ਼੍ਰੀ ਗੁਰੂ ਤੇਗ ਅਰਜਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 1231 'ਤੇ ਬਿਰਾਜਮਾਨ ਹੈ। ਮੈਂ ਸੰਗਤ ਜੀ, ਮੈਂ ਆਪ ਜੀ ਨੂੰ ਇਹ ਸ਼ਬਦ ਰਾਗ ਸਾਰੰਗ ਵਿੱਚ ਤਿੰਨ ਤਾਲ ਵਿੱਚ ਗਾਇਣ ਜਾ ਰਹੀ ਹਾਂ ਅਤੇ ਪਿਆਰ ਨਾਲ ਸਰਵਣ ਕਰਿਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਸਨ ਥਿਰ ਜੋਤ ਕੌਰ, ਹੁਣ ਇੱਕ ਜੋਤ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਮਾਇਰਾ ਜੋਤ ਕੌਰ ਪਲੀਜ਼ ਬੈਕ ਸਟੇਜ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਇਕਜੋਤ ਕੌਰ ਹੈ ਅਤੇ ਅੱਜ ਮੈਂ ਜਗਤ ਜਲੰਧਰ ਆਖ ਲੈ ਦਾ ਸ਼ਬਦ ਪੜ੍ਹਾਂਗੀ ਜੀ। ਤੀਜੀ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ 853 ਅੰਗ ਵਿੱਚ ਲਿਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: frate.
1: Eson ik jod kor. Hun myra jod kor, please stage the Arjan at the Guru Sis kor, please backstage run.
0: Vaheguru Ji ka khalsa, Vaheguru Ji ki fateh. Guru Roop, Guru Pyari Saad Sangh Jiyo, Vaheguru Ji ka khalsa, Vaheguru Ji ki fateh. ਮੇਰਾ ਨਾਮ ਹੈ ਮਾਇਰਾ ਜੋਤ ਕੌਰ ਅਤੇ ਮੈਂ 12 ਸਾਲ ਦੀ ਹਾਂ। ਅੱਜ ਮੈਂ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਸ਼ਬਦ ਗਾਉਣ ਲੱਗੀ ਹਾਂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 711 ਵਿੱਚ ਦਰਜ ਹੈ। ਇਹ ਸ਼ਬਦ ਰਾਗ ਤੋਰੀ ਵਿੱਚ ਹੈ। ਰਾਗ ਤੋਰੀ ਗਾਉਣ ਦਾ ਸਮਾਂ ਦਿਨ ਦਾ ਦੂਜਾ ਪੈਰ ਵਿੱਚ ਹੈ। ਰਾਗ ਤੋਰੀ ਵਾਧੀ ਅਤੇ ਸੰਵਾਦੀ ਸੁਰ ਦਾ ਅਤੇ ਗਾ ਹੈਗਾ। ਗੁਰੂ ਸਾਹਿਬ ਜੀ ਇਹ ਸ਼ਬਦ ਵਿੱਚ ਕਹਿ ਰਿਹਾ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਰਹਿੰਦੇ ਆ ਅਤੇ ਹਮੇਸ਼ਾ ਆਪਣੇ ਗਲ ਵਿੱਚ ਦੇ ਨਾਲ ਰੱਖਦੇ ਆ। ਆਓ ਸਾਰੇ ਸ਼ਬਦ ਦਾ ਗਾਇਨ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹਸਾਨ ਮਾਇਰਾ ਜੋਤ ਕੌਰ, ਹੁਣ ਸਿਮਰਤ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਗੁਰਦਸੀਸ ਕੌਰ ਬੈਕ ਸਟੇਜ ਰੈਡੀ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਸਭ ਜੀ ਨੂੰ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁੱਖੋਂ ਉਚਾਰਨ ਕੀਤਾ ਹੋਇਆ ਕਲਿਆਣ ਰਾਗ ਦਾ ਸ਼ਬਦ ਪ੍ਰਭ ਮੇਰਾ ਅੰਤਰਜਾਮੀ ਜਾਣ ਕਲਿਆਣ ਰਾਗ ਵਿੱਚ ਹੀ ਗਾ ਕੇ ਸੁਣਾਵਾਂਗੀ। ਇਸ ਦਾ ਥਾਟ ਕਲਿਆਣ ਹੈ, ਇਸ ਦਾ ਸੁਰ ਮਾਂ ਤੀਵਰ ਹੈ, ਇਸ ਦੀ ਵਰਜਿਤ ਸੁਰ ਕੋਈ ਨਹੀਂ ਹੈ। ਵਾਧੀ ਗਾ ਅਤੇ ਸੰਵਾਦੀ ਨਹੀਂ ਹੈ, ਇਸ ਦੀ ਜਾਤੀ ਸੰਪੂਰਨ ਸੰਪੂਰਨ ਹੈ। ਇਸ ਸ਼ਬਦ ਨੂੰ ਗਾਉਣ ਦਾ ਸਮਾਂ ਰਾਤਾਂ ਪਹਿਲਾ ਪੈਰ ਹੈ। ਆਓ ਇਸ ਸ਼ਬਦ ਨੂੰ ਸਰਵਣ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚੇ ਸਿਮਰਤ ਕੌਰ, ਬੜੇ ਪਿਆਰ ਦੇ ਨਾਲ ਬੱਚੇ ਨੇ ਸ਼ਬਦ ਪੜ੍ਹਿਆ। ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਧ ਸੰਗਤ। ਇਸ ਤੋਂ ਬਾਅਦ 'ਚੋਂ ਬੱਚੀ ਗੁਰੂ ਆਸੀਸ ਕੌਰ ਆਪ ਜੀ ਨਾਲ ਗੁਰਸ਼ਬਦ ਦੀ ਸਾਂਝ ਪਾਏਗੀ। ਦਾਸ ਬੇਨਤੀ ਕਰੇਗਾ ਕਿ ਇਸ ਬੱਚੀ ਦੇ ਸ਼ਬਦ ਤੋਂ ਬਾਅਦ ਆਪਾਂ 10 ਮਿੰਟ ਵਾਸਤੇ ਬ੍ਰੇਕ ਕਰਾਂਗੇ, ਅਤੇ ਕਿਉਂਕਿ ਸਾਧ ਸੰਗਤ ਬੜੀ ਲੰਬੀ ਬੈਠਕ ਹੋ ਜਾਂਦੀ ਜੱਜਿਸ ਵਾਸਤੇ। ਅਸੀਂ ਨਹੀਂ ਚਾਹੁੰਦੇ ਕਿ, ਕਿਉਂਕਿ ਜਦੋਂ ਬੰਦਾ ਥੱਕ ਜਾਂਦਾ ਨਾ, ਉਹਦੀ ਜਿਹੜੀ ਪਰਫੋਰਮੈਂਸ ਉਹ ਘੱਟ ਜਾਂਦੀ ਸੀ। ਇਸ ਕਰਕੇ ਥੋੜ੍ਹਾ ਜਿਹਾ ਉਹਨੂੰ ਰੀਕੂਪ ਕਰਨ ਵਾਸਤੇ ਅਸੀਂ ਬੱਚੀ ਦੇ ਸ਼ਬਦ ਤੋਂ ਬਾਅਦ ਤੋਂ ਅਸੀਂ 10 ਮਿੰਟ ਦੀ ਬ੍ਰੇਕ ਕਰਾਂਗੇ, ਤਾਂ ਕਿ ਜੱਜ ਸਾਹਿਬਾਨ ਥੋੜ੍ਹੀ ਲੱਤਾਂ ਵੀ ਸਿੱਧੀਆਂ ਕਰ ਲੈਣ, ਜੇ ਚਾਹ ਪਾਣੀ ਛਕਣਾ, ਜਲ ਪਾਣੀ ਛੱਕ ਕੇ ਫਿਰ ਵਾਪਸ ਆ ਜਾਣਗੇ। ਆਓ ਹੁਣ ਬੱਚੀ ਗੁਰ ਅਸੀਸ ਪਾਸੋਂ ਆਪਾਂ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਤਿ ਸ੍ਰੀ ਅਕਾਲ। ਬੜਾ ਹੀ ਬੱਚੀ ਨੇ ਬੜੇ ਪਿਆਰ ਦੇ ਨਾਲ ਸ਼ਬਦ ਪੜਿਆ, ਗੁਰੂ ਬਖਸ਼ਿਸ਼ ਕਰੇ, ਇਸ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਸਿੱਖ ਸੰਗਤ ਦੀ ਸੇਵਾ ਕਰੇ। ਆਓ ਸਤਸੰਗ 'ਚ ਆਪਾਂ ਹੁਣ 15 ਮਿੰਟ ਦੀ ਬ੍ਰੇਕ ਕਰ ਲਈਏ। ਆਪ ਜੀ ਥੱਲੇ ਜਾ ਕੇ ਜਲ ਪਾਣੀ ਛੱਕ ਲਓ, ਔਰ ਜੱਜ ਸਾਹਿਬਾਨਾਂ ਦੀ ਵੀ ਬਹੁਤ ਬਹੁਤ ਮਿਹਰਬਾਨੀ ਕਿ ਆਪ ਜੀ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਬੈਠੇ ਹੋਏ ਹੋ। ਗੁਰੂ ਬਖਸ਼ਿਸ਼ ਕਰੇ, ਆਪ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤਾਂ ਆਪਾਂ 12:15 ਫਿਰ ਇੱਥੇ ਦੀਵਾਨ ਹਾਲ ਦੇ ਵਿੱਚ ਹਾਜ਼ਰ ਹੋ ਜਾਵਾਂਗੇ, ਅਤੇ ਇਸੇ ਤਰ੍ਹਾਂ ਆਪਾਂ ਸਾਰੇ ਰਲ ਕੇ ਫਿਰ ਇਸੇ ਦੀਵਾਨ ਨੂੰ ਅੱਗੇ ਤੋਰਾਂਗੇ। ਸਤਸੰਗਤ ਦਿਲ 'ਤੇ ਨਹੀਂ ਕਰਦਾ ਬੱਚਿਆਂ ਨੂੰ ਸਟੋਪ ਕਰੀਏ, ਪਰ ਕਿਉਂਕਿ ਅਸੀਂ ਇਸ ਕੰਮ ਨੂੰ ਚੱਲਦਿਆਂ ਰੱਖਣਾ, ਜੱਜ ਸਾਹਿਬਾਨਾਂ ਦਾ ਵੀ ਅਸੀਂ ਸਹਿਯੋਗ ਦੇਣਾ, ਉਹਨਾਂ ਦੇ ਸਹਿਯੋਗ ਨਾਲ ਵੀ ਚੱਲਣਾ ਹੈ। ਔਰ ਸਤਸੰਗਤ ਵੇਖੋ, ਨਿੱਕੇ ਨਿੱਕੇ ਬੱਚੇ ਸਾਰੇ ਬੜੇ ਪਿਆਰ ਦੇ ਨਾਲ, ਔਰ ਮੈਂ ਇਹ ਵੀ ਕਹਾਂਗਾ ਜਿਹੜੇ ਇਹਨਾਂ ਨੂੰ ਸਿਖਾਉਣ ਵਾਲੇ ਨੇ, ਇਹਨਾਂ ਦੇ ਉਸਤਾਦ, ਉਹ ਵੀ ਧੰਨਤਾ ਦੇ ਯੋਗ ਹਨ, ਉਹ ਵੀ ਬੜੀ ਮਿਹਨਤ ਕਰਦੇ ਪਏ ਹਨ। ਜੋ ਵੀ ਹਨ, ਮੈਨੂੰ ਨਾਮ ਸਾਰਿਆਂ ਦੇ ਚੇਤੇ ਨਹੀਂ ਨਾ, ਪਰ ਜੋ ਵੀ ਉਹ ਇਹਨਾਂ ਦੇ ਉਸਤਾਦ ਹਨ ਗੁਰੂ ਪਾਤਸ਼ਾਹ, ਉਹਨਾਂ ਉਸਤਾਦਾਂ 'ਤੇ ਵੀ ਇਸੇ ਤਰ੍ਹਾਂ ਹੀ ਆਪਣਾ ਮਿਹਰ ਪ੍ਰਾਪਤ ਰੱਖੇ, ਇਹਨਾਂ ਬੱਚਿਆਂ ਨੂੰ ਉਹ ਸਿਖਾਉਂਦੇ ਰਹਿਣ ਉਹਨਾਂ ਨੂੰ, ਤਾਂ ਕਿ ਬੱਚੇ ਸਿੱਖ ਕਰਕੇ ਸਿੱਖ ਸੰਗਤਾਂ ਅੱਗੇ ਆ ਕਰਕੇ ਆਪਣੀ ਸ਼ਬਦ ਗੁਰਬਾਣੀ ਸਾਡੇ ਸਾਹਮਣੇ ਰੱਖ ਸਕਣ। ਤਾਂ ਆਓ ਸਾਧ ਸੰਗਤ, ਆਪਾਂ 12:15 ਤੱਕ ਆਪਾਂ ਹੁਣ ਬ੍ਰੇਕ ਲਵਾਂਗੇ, ਫਿਰ ਇਸੇ ਤਰ੍ਹਾਂ ਹੀ 12:15 ਆਪ ਦੀਵਾਨ ਹਾਲ ਵਿੱਚ ਹਾਜ਼ਰ ਹੋ ਜਾਇਓ। ਕਰੋ ਕਿਰਪਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਮੇਂ ਦੇ ਨੂੰ ਜਾਗਤ ਨੂੰ ਸਮਝਦਿਆਂ ਹੋਇਆਂ ਆਪ ਸਾਰੇ ਬੜੇ ਪਿਆਰ ਦੇ ਨਾਲ ਸਹਿਯੋਗ ਦੇ ਰਹੇ ਹੋ। ਆਪ ਜੀ ਦੇ ਸਹਿਯੋਗ ਤੋਂ ਬਿਨਾਂ ਤਾਂ ਕੁਛ ਵੀ ਸੰਭਵ ਨਹੀਂ ਹੈ। ਗੁਰੂ ਬਖਸ਼ਿਸ਼ ਕਰੇ, ਆਪ ਜੀ ਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹਿਣ। ਤੋਂ ਆਓ ਸਾਧ ਸੰਗਤ, ਆਪਾਂ ਜੋ ਇਹ ਨਿੱਕੇ ਬੱਚੇ ਸਾਡੇ ਸਾਹਮਣੇ ਆਪਣੀਆਂ ਜ਼ੁਬਾਨਾਂ ਦੇ ਰਾਹੀਂ ਸਾਨੂੰ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਕੜੀ ਨੂੰ ਅੱਗੇ ਹੋਰ ਤੋਰੀਏ। ਜੱਜ ਸਾਹਿਬਾਨ, ਮੇਰੇ ਵੀਰ ਡਾਕਟਰ ਗਗਨਦੀਪ ਸਿੰਘ ਜੀ ਅਤੇ ਵੀਰ ਰਾਜਵਿੰਦਰ ਸਿੰਘ ਜੀ ਵੀ ਪਹੁੰਚ ਚੁੱਕੇ ਨੇ ਆਪਣੇ ਜੱਜ ਦੀ ਸੇਵਾ ਉੱਤੇ। ਤੋ ਜੋ ਅਗਲਾ ਬੱਚਾ ਹੈ ਆਗਮਜੋਤ ਕੌਰ, ਉਹ ਪਲੀਜ਼ ਸਟੇਜ 'ਤੇ ਆ ਜਾਏ। ਬੱਚੀ ਆਗਮਜੋਤ ਕੌਰ, ਅਤੇ ਉਸ ਤੋਂ ਬਾਅਦ ਵਿੱਚੋਂ ਮੈਂ ਜੱਜ ਸਾਹਿਬਾਨਾਂ ਅੱਗੇ ਬੇਨਤੀ ਕਰਾਂ ਕਿ ਸਾਡਾ ਕੁਛ ਬੱਚੇ ਸਾਡੇ ਕੋਲ ਦੂਰੋਂ ਆਏ ਨੇ ਕੈਨਬਰਾ ਤੋਂ, ਅਤੇ ਉਹਨਾਂ ਦਾ ਸੀਗਾ ਵੀ ਅਸੀਂ ਕੈਨਬਰਾ ਹਨੇਰੇ ਪੈਣ ਤੋਂ ਪਹਿਲਾਂ ਘਰ ਪਹੁੰਚ ਜਾਈਏ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਕੁਝ ਅਰਲੀ ਟਾਈਮ ਦੇ ਦੇ ਤਾਂ ਕਿ ਸਾਡੇ ਕੋਲ ਇੱਥੋਂ ਟਾਈਮ ਨਾਲ ਨਿਕਲ ਚਲੇ ਜਾਣ, ਉਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ। ਇਸ ਬੱਚੀ ਦੇ ਗਰੁੱਪ ਤੋਂ ਸ਼ਬਦ ਤੋਂ ਬਾਅਦ ਬੱਚੇ 12 ਤੋਂ 14 ਸਾਲ ਦਾ ਬੱਚਾ ਆਗਮ ਤੇਜ ਸਿੰਘ ਤੁਹਾਡੇ ਕੋਲ ਲਿਸਟ ਪਹੁੰਚ ਚੁੱਕੀ ਹੋਏਗੀ, ਉਹਦਾ ਆਪਾਂ ਉਹਨਾਂ ਦਾ ਆਪਾਂ ਕਰਾਂਗੇ। ਫਿਰ ਬਾਕੀ ਮੁੜ ਕੇ ਫਿਰ 10 ਤੋਂ 12 ਬੱਚੇ ਦਾ ਫਿਰ ਵਾਪਸ ਫਿਰ ਆ ਜਾਵਾਂਗੇ ਆਪਾਂ ਉੱਥੇ, ਠੀਕ ਹੈ ਜੀ। ਤੋ ਹੁਣ ਜੋ ਬੱਚੀ ਆਪ ਜੀ ਸਾਹਮਣੇ, ਸਾਧ ਸੰਗਤ ਆਪ ਜੀ ਸਾਹਮਣੇ ਸਨਮੁੱਖ ਹੋਵੇਗੀ, ਉਹ ਬੱਚੀ ਦਾ ਨਾਮ ਹੈ ਆਗਮਜੋਤ ਕੌਰ। ਪਲੀਜ਼ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ 'ਤੇ ਆ ਕਰਕੇ ਸਿੱਖ ਸੰਗਤਾਂ ਦੇ ਸਨਮੁੱਖ ਹੋਵਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਗੁਰੂ ਜੀ ਕੀ ਫਤਿਹ।
1: ਸ੍ਰੀ ਅਕਾਲ। ਤੋ ਇਹ ਸੀ ਬੱਚੀ ਆਗਮਜੋਤ ਕੌਰ। ਹੁਣ ਮੈਂ ਬੇਨਤੀ ਕਰਾਂ ਜੱਜ ਸਾਹਿਬਾਨ ਅੱਗੇ ਕਿ ਆਪ ਜੀ ਪਾਸ ਆਗਮ ਤੇਜ ਸਿੰਘ ਜੀ ਦੀ ਲਿਸਟ ਪਹੁੰਚ ਗਈ ਹੋਵੇਗੀ। ਮੈਂ ਬੇਨਤੀ ਕਰਾਂ ਆਗਮ ਤੇਜ ਸਿੰਘ ਨੂੰ, ਜੋ ਕਿ 12 ਤੋਂ 14 ਸਾਲ ਦੇ ਏਜ ਗਰੁੱਪ ਦੇ ਵਿੱਚ ਸੋਲੋ ਸਿੰਗਿੰਗ ਦੇ ਵਿੱਚ ਸਾਡੇ ਪਾਸ ਆਏ ਹਨ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ ਕਿ ਆਗਮ ਤੇਜ ਸਿੰਘ ਜੀ ਆਪ ਸਟੇਜ ਦੇ ਉੱਤੇ ਆ ਕਰਕੇ ਸਿੱਖ ਸੰਗਤ ਸਨਮੁੱਖ ਹੋਵੋ। ਅਤੇ ਦੂਸਰੇ ਪਾਸੇ ਮੈਂ ਆਪਣੇ ਜੱਜ ਸਾਹਿਬਾਨ ਵੀਰਾਂ ਅੱਗੇ ਬੇਨਤੀ ਕਰਾਂਗਾ ਕਿ 12 ਤੋਂ 14 ਸਾਲ ਆਗਮ ਤੇਜ ਸਿੰਘ ਦੀ ਸੀਟ 12 ਤੋਂ 14 ਹਾਂਜੀ ਪਹੁੰਚ ਗਈ ਲਿਸਟ ਆਪ ਜੀ? ਹਾਂ, ਉਹਨਾਂ ਕੋਲ ਲਿਸਟ ਪਹੁੰਚ ਚੁੱਕੀ ਹੈ। ਅਤੇ ਗੁਰੂ ਬਖਸ਼ਿਸ਼ ਕਰੇ ਬੱਚੇ ਆਗਮ ਤੇਜ ਸਿੰਘ ਆਪ ਜੀ ਨੂੰ ਸ਼ਬਦ ਗੁਰਬਾਣੀ ਰਾਹੀਂ ਸ਼ਬਦ ਰਾਹੀਂ ਨਿਹਾਲ ਕਰਨਗੇ। ਉਸ ਤੋਂ ਬਾਅਦ ਵਿੱਚੋਂ ਜੋ ਬੱਚਾ ਹੈ ਜਸਤੇਜ ਸਿੰਘ ਅਤੇ ਸਮਰੱਥ ਸਿੰਘ, ਉਹ ਵੀ ਦੋਨੋਂ ਬੱਚੇ ਸਟੇਜ ਦੇ ਪਿੱਛੇ ਆ ਜਾਣ। ਹੁਣ ਆਪ ਜੀ ਨੂੰ ਆਗਮ ਤੇਜ ਸਿੰਘ ਜੀ ਸ਼ਬਦ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਆਗਮ ਤੇਜ ਸਿੰਘ ਹੈ ਅਤੇ ਮੈਂ 12 ਸਾਲ ਦਾ ਹਾਂ। ਅੱਜ ਮੈਂ ਤੁਹਾਨੂੰ ਸ਼ਬਦ ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ ਸ਼ਰਵਣ ਕਰਾਂਗਾ। ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਨੇ ਰਾਗ ਜੈ ਜੈਵੰਤੀ ਵਿੱਚ ਉਚਾਰਨ ਕੀਤਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1352 'ਤੇ ਸੁਸ਼ੋਭਿਤ ਹੈ। ਇਸ ਸ਼ਬਦ ਦਾ ਭਾਵ ਹੈ ਕਿ ਪਰਮਾਤਮਾ ਦਾ ਨਾਮ ਸਿਮਰੋ, ਇਹੀ ਕੰਮ ਆਏਗਾ, ਹੋਰ ਬਾਕੀ ਸਾਰੇ ਕੰਮ ਝੂਠ ਹਨ। ਇਸ ਰਾਗ ਦਾ ਵਾਦੀ ਸੁਰ ਹੈ ਰੇ, ਹੋਰ ਸੰਵਾਦੀ ਸੁਰ ਹੈ ਪਾ। ਇਸ ਰਾਗ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਕਾਲ। ਤਾਂ ਗੁਰੂ ਪਿਆਰੀ ਸਾਹਿਬ ਸਿੰਘ, ਇਹ ਸੀ ਬੱਚਾ ਆਗਮ ਤੇਜ ਸਿੰਘ ਕੈਨਬਰਾ ਤੋਂ, 12 ਤੋਂ 14 ਸਾਲ ਦੇ ਕੈਟਾਗਰੀ ਦਾ, ਦੇ 12 ਤੋਂ 14 ਸਾਲ ਦੇ ਏਜ ਗਰੁੱਪ ਦੇ ਵਿੱਚ ਬੱਚੇ ਨੇ ਸ਼ਬਦ ਆਪ ਜੀ ਸਾਹਮਣੇ ਬੜੇ ਪਿਆਰ ਦੇ ਨਾਲ, ਬੜੇ ਵਜਦ ਦੇ ਵਿੱਚ ਆ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਆਪ ਜੀ ਸਾਹਮਣੇ ਪੇਸ਼ ਕੀਤਾ ਹੈ। ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ। ਅੱਗੇ ਬੱਚਾ ਜਸਤੇਜ ਸਿੰਘ, 10 ਤੋਂ 12 ਸਾਲ ਦਾ ਏਜ ਗਰੁੱਪ ਹੈ। ਜਸਤੇਜ ਸਿੰਘ ਉਸ ਸਟੇਜ 'ਤੇ ਆ ਜਾਏ। ਇਸ ਤੋਂ ਬਾਅਦ ਵਿੱਚੋਂ ਜਸਤੇਜ ਸਿੰਘ ਤੋਂ ਬਾਅਦ ਬੱਚਾ ਸਮਰੱਥ ਸਿੰਘ, ਉਹ ਵੀ ਸਟੇਜ ਦੇ ਪਿੱਛੇ ਆ ਜਾਏ। ਅਤੇ ਹੁਣ ਆਪ ਜੀ ਨੂੰ ਕਾਕਾ ਜਸਤੇਜ ਸਿੰਘ ਜੀ ਸ਼ਬਦ ਰਾਹੀਂ ਆਪ ਜੀ ਸਾਹਮਣੇ ਹਾਜ਼ਰੀ ਲਗਵਾਏਗਾ। ਜੱਜ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਇਹ ਬੱਚਾ 10 ਤੋਂ 12 ਸਾਲ ਦੇ ਏਜ ਗਰੁੱਪ ਵਿੱਚ ਆਉਂਦਾ ਹੈ। ਆਪ ਜੀ ਪਾਸ ਲਿਸਟ ਪਹੁੰਚ ਗਈ ਹੋਵੇਗੀ। ਕਾਕਾ ਜਸਤੇਜ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁੱਖ ਰਾਗ ਤਲੰਗ ਵਿੱਚ ਭਗਤ ਨਾਮਦੇਵ ਜੀ ਦੀ ਸੁੰਦਰ ਰਚਨਾ ਮੈਂ ਅੰਦਰੀ ਕੀ ਟੇਕ ਤੇਰਾ ਨਾਮ ਖੁੰਦਕਾਰਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 727 ਵਿੱਚ ਸਭਾਇਮਾਨ ਹੈ। ਇਸ ਰਾਗ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਸਵਰ ਨਿਸ਼ਾਦ ਹੈ। ਇਹ ਸ਼ਬਦ ਦਾ ਗਾਇਨ ਸਮਾਂ ਦੁਪਹਿਰ ਦਾ ਹੈ। ਇਹ ਸ਼ਬਦ ਛੋਟੀ ਤੀਨ ਤਾਲ ਵਿੱਚ ਤਾਲਬੱਧ ਕੀਤੀ ਗਈ ਹੈ। ਸੋ ਆਓ ਰਾਗ ਤਲੰਗ ਵਿੱਚ ਸ਼ਬਦ ਮੈਂ ਅੰਜਲੀ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਦਾਰਾ ਰਹਾਓ, ਅਸੀਂ ਇਹ ਸ਼ਬਦ ਪਿਆਰ ਨਾਲ ਸਰਵਣ ਕਰਦੇ ਹਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਇਹ ਬੱਚਾ ਸੀ ਸਮਰੱਥ ਸਿੰਘ ਜਸਤੇਜ ਸਿੰਘ। ਹਾਂ, ਇਹ ਬੱਚਾ ਸੀ 10 ਤੋਂ 12 ਸਾਲ ਦੀ ਏਜ ਗਰੁੱਪ ਦੇ ਜਸਤੇਜ ਸਿੰਘ। ਹੁਣ ਬੱਚਾ ਸਮਰੱਥ ਸਿੰਘ ਜੋ 14 ਤੋਂ 16 ਸਾਲ ਦਾ ਏਜ ਗਰੁੱਪ ਦੇ ਵਿੱਚ ਹੈ। ਜੱਜ ਸਾਹਿਬਾਨ ਨੋਟ ਕਰ ਲੈਣ, ਮੈਂ ਫਿਰ ਬੇਨਤੀ ਕਰਦੇ ਹਾਂ ਕਿ ਅਸੀਂ ਕਿਉਂਕਿ ਦੂਸਰੇ ਗਰੁੱਪ ਦੇ ਬੱਚੇ ਸੀ ਤਾਂ ਅਸੀਂ 1-2 ਐਡ ਕੀਤੇ ਨੇ ਵਿੱਚ, ਕਿਉਂਕਿ ਉਹਨਾਂ ਨੇ ਕੈਨਬਰਾ ਜਾਣਾ ਤਾਂ ਕਿ ਉਹ ਅਸੀਂ ਉਹਨਾਂ ਨੂੰ ਟਾਈਮ ਦੇ ਨਾਲ ਫ੍ਰੀ ਕਰ ਸਕੀਏ ਅਤੇ ਉਹ ਵੀ ਪਰਿਵਾਰ ਸਮੇਤ ਸਾਰੇ ਆਪਣੇ ਗ੍ਰਹਿ ਵਿਖੇ ਪਹੁੰਚ ਸਕਣ, ਉਹਨਾਂ ਦੀ ਬੇਨਤੀ ਸੀ। ਅਤੇ ਇਸ ਕਰਕੇ ਅਸੀਂ, ਮੈਂ ਬੇਨਤੀ ਕਰਾਂ ਜੱਜ ਸਾਹਿਬਾਨਾ ਅੱਗੇ, 14 ਤੋਂ 16 ਸਾਲ ਦੇ ਗਰੁੱਪ ਦੇ ਵਿੱਚ ਇੱਕ ਬੱਚਾ ਅਸੀਂ ਇਸ ਨੂੰ ਅੱਗੇ ਟਾਈਮ ਦੇ ਰਹੇ ਹਾਂ। ਬੱਚੇ ਦਾ ਨਾਮ ਹੈ ਸਮਰੱਥ ਸਿੰਘ, ਉਹ ਆਪ ਜੀ ਨੂੰ ਸ਼ਬਦ ਗੁਰਬਾਣੀ ਰਾਹੀਂ ਜੋੜੇਗਾ। ਉਸ ਤੋਂ ਉਪਰੰਤ ਇਸ ਬੱਚੇ ਤੋਂ ਬਾਅਦ ਮਿਹਰਪ੍ਰੀਤ ਕੌਰ ਸਟੇਜ ਦੇ ਪਿੱਛੇ ਹਾਜ਼ਰ ਹੋ ਜਾਏ, ਆ ਕੇ ਬੈਠ ਜਾਏ। ਅਤੇ ਮੈਂ ਬੇਨਤੀ ਕਰਾਂ ਸਮਰੱਥ ਸਿੰਘ 14 ਤੋਂ 16 ਸਾਲ ਦੇ ਏਜ ਗਰੁੱਪ। ਜੱਜ ਸਾਹਿਬ ਆਪ ਜੀ ਪਰ ਸੀਟ ਪਹੁੰਚ ਗਈ। ਹਾਂਜੀ, ਆਓ ਸਮਰੱਥ ਸਿੰਘ ਹੋਰਾਂ ਪਾਸੋਂ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨੂੰ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਸਰਵਣ ਕਰਾਉਣ ਜਾ ਰਿਹਾ ਹਾਂ ਜੋ ਕਿ ਰਾਗ ਰਾਮਕਲੀ 'ਚ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ 'ਚ 902 ਅੰਕ 'ਚ ਅੰਕਿਤ ਹੈ ਰੇਮਨ ਓਟ ਲੇਹੋ ਹਰਨਾਮਾ ਜਾਂ ਕਹਿ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ ਇਹ ਸ਼ਬਦ ਦਾ ਕੇਂਦਰੀ ਭਾਵ ਹੈ ਹੇ ਮਨਾ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਕੇ ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਹਨ ਜਿਵੇਂ ਅਜਾਮਲ ਨੂੰ ਅੰਤਲੇ ਸਮੇਂ 'ਚ ਰੱਬ ਦਾ ਨਾਮ ਲੈ ਕੇ ਮੁਕਤੀ ਮਿਲ ਗਈ ਐਵੇਂ ਹੀ ਸਾਨੂੰ ਵਾਹਿਗੁਰੂ ਜੀ ਦਾ ਨਾਮ ਲੈ ਕੇ ਮੁਕਤੀ ਮਿਲ ਜਾਣੀ ਹੈ ਇਸ ਸ਼ਬਦ ਦਾ ਵਾਧੀ ਸੁਰ ਪਾ ਸਮਾਧੀ ਸੁਰ ਸਾ ਅਤੇ ਗਾਉਣ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਹੈ ਆਓ ਜੀ ਸਰਵਣ ਕਰੀਏ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਸੰਮਤ ਸਿੰਘ। ਹੁਣ ਅਸੀਂ 10 ਤੋਂ 12 ਵਾਲੀ ਏਜ ਕੈਟੇਗਰੀ ਹੁਣ ਕੰਟੀਨਿਊ ਕਰਨ ਜਾ ਰਹੇ ਹਨ। ਮਹਿਰਪ੍ਰੀਤ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਗੁਰਬਾਜ ਸਿੰਘ ਬੈਕ ਸਟੇਜ ਰੈਡੀ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਹਿਜਪ੍ਰੀਤ ਕੌਰ ਹੈ ਅਤੇ ਮੈਂ 11 ਸਾਲ ਦੀ ਹਾਂ। ਅੱਜ ਮੈਂ ਵੰਦਨਾ ਹਰਬੰਦਨਾ ਗੰਗਾਵਾ ਗੋਪਾਲ ਰਾਏ ਦਾ ਸ਼ਬਦ ਸੁਣਾਉਂਗੀ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਅਤੇ ਅੰਗ 683 ਉੱਪਰ ਸੁਸ਼ੋਭਿਤ ਹੈ। ਇਸ ਦਾ ਸ਼ਬਦ ਰਾਗ ਹੈ ਤਨਾਸਰੀ ਅਤੇ ਤਾਲ ਹੈ 3 ਤਾਲ। ਪਿਆਰ ਨਾਲ ਸਰਵਨ ਕਰੋ ਜੀ।

ਇਹ ਸਨ ਮਹਿਰਪ੍ਰੀਤ ਕੌਰ। ਹੁਣ ਗੁਰਬਾਜ ਸਿੰਘ ਪਲੀਜ਼ ਸਟੇਜ 'ਤੇ ਆ ਜਾਣ ਅਤੇ ਵਿਰਾਜਵੀਰ ਸਿੰਘ ਬੈਕ ਸਟੇਜ ਰੈਡੀ ਨੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰਬਾਜ ਸਿੰਘ। ਹੁਣ ਵਿਰਾਜਵੀਰ ਸਿੰਘ ਪਲੀਜ਼ ਸਟੇਜ 'ਤੇ ਆ ਜਾਣ ਅਤੇ ਪ੍ਰਿਆਨੂਰ ਕੌਰ ਪਲੀਜ਼ ਬੈਕ ਸਟੇਜ ਰਹਿਣ।

ਗੁਰੂ ਪਿਆਰੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪੈਰੋ ਰਾਗ ਵਿੱਚ ਪੜਤਾਲ ਰੂਪ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਪੈਰੋ ਰਾਗ ਵਿੱਚ ਪੜਤਾਲ ਰੂਪ ਵਿੱਚ ਹੀ ਗਾ ਕੇ ਸੁਣਾ ਰਹੇ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1153 'ਤੇ ਬਿਰਾਜਮਾਨ ਹੈ। ਸ਼ਬਦ ਹੈ ਪ੍ਰਤਪਾਲ ਪ੍ਰਭ ਕਿਰਪਾਲ ਕਵਨ ਗੁਨੇ ਨੇ। ਇਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਹੈ ਸਭ ਦੇ ਪਾਲਨਹਾਰ ਪ੍ਰਭੂ ਕਿਰਪਾਲੂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ। ਤੇਰੇ ਅਨੇਕਾਂ ਰੰਗ ਤਮਾਸ਼ੇ ਹਨ ਜੋ ਤੇਰੇ ਰਚੇ ਹੋਏ ਹਨ, ਬੇਅੰਤ ਜੀ ਤੇਰੇ ਰਚੇ ਹੋਏ ਹਨ, ਤੂੰ ਸਾਰਿਆਂ ਦਾ ਮਾਲਕ ਹੈ। ਰਾਗ ਪੈਰੋ ਵਿੱਚ ਰੇਦੋ ਕਮਲ ਅਤੇ ਬਾਕੀ ਸਭ ਸੁਰ ਸੁਰ ਲੱਗਦੇ ਹਨ। ਇਹ ਸੰਪੂਰਨ ਜਾਤੀ ਦਾ ਰਾਗ ਹੈ। ਇਸ ਗਾਇਨ ਦਾ ਸਮਾਂ ਸੰਧੀ ਪ੍ਰਕਾਸ਼ ਹੈ। ਇਸ ਰਾਗ ਦਾ ਵਧੀ ਸੁਰ ਦਾ ਹੈ ਅਤੇ ਵਧੀ ਸੁਰ ਰਹਿ ਹੈ। ਪਿਆਰ ਨਾਲ ਕੀਰਤਨ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Viagra. My God. Viagra. Hmm?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪੈਰੋ ਰਾਗ ਵਿੱਚ ਪੜਤਾਲ ਰੂਪ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਪੈਰੋ ਰਾਗ ਵਿੱਚ ਹੀ ਪੜਤਾਲ ਰੂਪ ਵਿੱਚ ਗਾ ਕੇ ਸੁਣਾ ਰਹੇ ਹਾਂ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1153 'ਤੇ ਬਿਰਾਜਮਾਨ ਹੈ। ਸ਼ਬਦ ਹੈ ਪ੍ਰਤਪਾਲ ਪ੍ਰਭ ਕਿਰਪਾਲ ਗਵਨ ਗੁਣ ਗਣੀ। ਇਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਸਭ ਦੇ ਪਾਲਨ ਹਰ ਪ੍ਰਭੂ ਕਿਰਪਾਲੂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਜਿਹੜੇ ਹਨ ਉਹਨਾਂ ਦਾ ਬਿਆਨ ਕਰਾਂ। ਬੇਅੰਤ ਜੀਵ ਤੇਰੇ ਅਨੇਕ ਰੰਗ ਤਮਾਸ਼ੇ ਹਨ ਜੋ ਤੇਰੇ ਰਚੇ ਹੋਏ ਹਨ। ਬੇਅੰਤ ਜੀਵ ਤੇਰੇ ਰਚੇ ਹੋਏ ਹਨ, ਤੂੰ ਸਾਰਿਆਂ ਦਾ ਮਾਲਕ ਹੈ। ਰਾਗ ਪੈਰੋ ਵਿੱਚ ਰੇ ਦਾ ਕੋਮਲ ਅਤੇ ਬਾਕੀ ਸਭ ਸੁਰ ਸ਼ੁੱਧ ਲੱਗਦੇ ਹਨ। ਇਹ ਸੰਪੂਰਨ ਜਾਤੀ ਦਾ ਰਾਗ ਹੈ। ਇਸ ਦਾ ਗਾਇਨ ਸਮਾਂ ਸਵੇਰ ਦਾ ਸੰਧੀ ਪ੍ਰਕਾਸ਼ ਹੈ। ਰਾਗ ਪੈਰੋ ਦਾ ਵਾਧੀ ਸੁਰ ਦਾ ਅਤੇ ਸੰਵਾਦੀ ਸੁਰ ਹੈ। ਪਿਆਰ ਨਾਲ ਸ਼ਰਵਣ ਕਰੇ ਜੀ ਅਤੇ ਕੀਰਤਨ ਦੀ ਅਸੀਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਇਹ ਸੀ ਬੱਚੀ ਜਪਨ ਜੋਗ ਕੌਰ, ਬੜੇ ਪਿਆਰ ਦੇ ਨਾਲ, ਬੜੇ ਅਦਬ ਦੇ ਨਾਲ ਔਰ ਬੜੇ ਲਹਿਜ਼ੇ ਦੇ ਵਿਚ ਆ ਕਰਕੇ ਬੱਚੀ ਨੇ ਆਪ ਜੀ ਸਾਹਮਣੇ ਸ਼ਬਦ ਗਾਇਨ ਕੀਤਾ ਹੈ। ਗੁਰੂ ਬਖਸ਼ਿਸ਼ ਕਰੇ, ਇਸ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਤੋ ਸਾਧ ਸੰਗਤ, 10 ਤੋਂ 12 ਸਾਲ ਦਾ ਜੋ ਏਜ ਗਰੁੱਪ ਦੀ ਇਹ ਲਾਸਟ ਪਾਰਟੀਸਪੈਂਟ ਸਨ, ਇਹ ਗਰੁੱਪ ਇੱਥੇ ਖਤਮ ਹੁੰਦਾ ਹੈ। ਅਗਲਾ ਜੋ ਗਰੁੱਪ ਹੈ ਉਹ 33 ਸਾਜ ਦਾ, ਜਿਸ ਨੂੰ ਕਿ ਕੀਰਤਨ ਪ੍ਰਚਾਰ ਮਿਸ਼ਨ ਕਾਫੀ ਸਪੋਰਟ ਵੀ ਕਰਦਾ ਹੈ, ਔਰ ਅਸੀਂ ਚਾਹੁੰਦੇ ਵੀ ਹਾਂ ਕਿ ਬੱਚੇ ਵੱਧ ਤੋਂ ਵੱਧ 33 ਸਾਜ਼ਾਂ ਦੇ ਨਾਲ ਜੋ ਸਾਡੀ ਵਿਰਾਸਤ ਹੈ ਉਸ ਦੇ ਨਾਲ ਜੁੜਨ ਉਸ ਵਿੱਚ। ਤੋ ਮੈਂ ਜਿੱਥੇ ਇਹ ਬੇਨਤੀ ਕਰ ਰਿਹਾ ਉੱਥੇ ਨਾਲ ਇਹ ਵੀ ਇੱਕ ਬੇਨਤੀ, ਪਿਛਲੀ ਸਟੇਜ ਦੇ ਪਿਛਲੀ ਜੋ ਗੈਲਰੀ ਹਾਲ ਦੇ ਵਿੱਚ 10 ਤੋਂ 12 ਸਾਲ ਤਬਲੇ ਵਾਲੇ ਬੱਚਿਆਂ ਦਾ ਮੁਕਾਬਲਾ ਚੱਲ ਰਿਹਾ ਹੈ, ਜਿਹੜੇ ਪੇਰੈਂਟਸ ਮਾਪੇ ਇੱਥੇ ਬੈਠੇ ਨੇ ਯਾਦ ਕਰਕੇ ਪਲੀਜ਼ ਉਹ ਪਿਛਲੇ ਹਾਲ ਚਲੇ ਜਾਓ। ਅਤੇ 12 ਤੋਂ ਉਸ ਤੋਂ ਬਾਅਦ ਵਿੱਚੋਂ 12 ਤੋਂ 14 ਸਾਲ ਦੇ ਬੱਚਿਆਂ ਦਾ ਤਬਲੇ ਦਾ ਹੋਵੇਗਾ ਮੁਕਾਬਲਾ। ਜਿਹੜੇ ਬੱਚੇ ਇੱਥੇ ਬੈਠੇ ਹਨ ਉਹ ਯਾਦ ਕਰਕੇ ਪਲੀਜ਼ ਆਪਣਾ ਅਟੈਂਡੈਂਸ ਲਗਵਾ ਦਿਓ ਤਾਂ ਜੋ ਅਸੀਂ ਆਪ ਜੀ ਨੂੰ ਸ਼ਾਮਿਲ ਕਰ ਸਕੀਏ। ਅਤੇ ਹੁਣ ਆਪ ਜੀ ਸਾਹਮਣੇ ਬੱਚੀ ਨਾਚਦੀਪ ਕੌਰ ਜੋ ਅਗਲਾ ਪ੍ਰੋਗਰਾਮ ਹੈ ਸਟ੍ਰਿੰਗ ਇੰਸਟਰੂਮੈਂਟ ਦਾ ਆਪ ਜੀ ਸਾਹਮਣੇ ਰੱਖੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਬੱਚਿਆਂ ਨੂੰ,
2: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਖੜ ਜਾ ਬੇਟਿਆ। ਸਾਧ ਸੰਗਤ ਜੀ, ਇਸ ਬੱਚੇ ਨੇ 33 ਸਾਜਨਾ ਕਰਨਾ ਸੀ ਪਰ ਸਮ ਰੀਜ਼ਨ ਪਤਾ ਨਹੀਂ ਕਹਿੰਦਾ ਮੈਂ 33 ਸਾਜ ਨਾਲ ਨਹੀਂ ਕਰਨਾ, ਹਾਰਮੋਨੀਅਮ ਨਾਲ ਕਰਨਾ। ਤਾਂ ਵੀ ਚੰਗੀ ਗੱਲ ਆ, ਘੱਟ ਤੋਂ ਘੱਟ ਬੱਚਿਆਂ ਤੂੰ ਸਾਧ ਸੰਗਤ ਸਾਹਮਣੇ ਪੇਸ਼ ਹੋ ਕਰਕੇ ਸ਼ਬਦ ਗੁਰਬਾਣੀ 'ਤੇ ਗਾ ਰਿਹਾ ਨਾ, ਸਾਡੇ ਵਾਸਤੇ ਇਤਨਾ ਹੀ ਕਾਫੀ ਹੈ। ਤੋ ਜੱਜ ਸਾਹਿਬਾਂ ਨੋਟ ਕਰ ਲੈਣ। ਠੀਕ ਹੈ ਜੀ। ਤੋ ਬੱਚੇ ਨੇ ਬੜੀ ਹਿੰਮਤ ਕੀਤੀ ਹੈ, ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ। ਕਿ ਬੱਚੇ ਦਾ ਨਾਮ ਕੀ ਬੇਟਾ?
3: ਹਰਤੇਜ ਸਿੰਘ।
1: ਹਰਤੇਜ ਸਿੰਘ ਜੋ 33 ਸਾਜ ਦੇ ਗਰੁੱਪ ਦੇ ਵਿੱਚ ਆਇਆ ਪਰ ਹਾਰਮੋਨੀਅਮ ਨਾਲ ਕੀਰਤਨ ਕਰੇਗਾ, ਜੱਜ ਸਾਹਿਬਾਨ ਪਲੀਜ਼ ਇਸ ਨੂੰ ਨੋਟ ਕਰ ਲੈਣ, ਹਰਤੇਜ ਸਿੰਘ। ਤੋ ਸਾਧ ਸੰਗਤ, ਹੁਣੇ ਵੀਰ ਜੀ ਨੇ ਬੇਨਤੀ ਕੀਤੀ ਕਿ 12 ਤੋਂ 14 ਸਾਲ ਦਾ ਜੋ ਤਬਲੇ ਵਾਲਾ ਗਰੁੱਪ ਹੈ ਪਿੱਛੇ 2:15 ਵਜੇ ਦੇ ਕਰੀਬ ਸ਼ੁਰੂ ਹੋ ਜਾਏਗਾ। ਜਿਨ੍ਹਾਂ ਨੇ ਆਪਣੀ ਅਜੇ ਅਟੈਂਡੈਂਸ ਨਹੀਂ ਲਗਾਈ ਕਿਰਪਾ ਕਰਕੇ ਪਿੱਛੇ ਵੀਰ ਜੀ ਹੋਰੀ ਬੈਠੇ ਹਨ ਉਹਨਾਂ ਕੋਲ ਆਪਣੀ ਅਟੈਂਡੈਂਸ ਲਗਾ ਕਰਕੇ ਹਾਜ਼ਰੀ ਲਵਾ ਦਿਉ ਤਾਂ ਜੋ ਆਪ ਜੀ ਨੂੰ ਸਮੇਂ ਸਿਰ ਸਮਾਂ ਮਿਲ ਸਕੇ। ਤੋ ਆਓ ਬੱਚਾ ਹਰਤੇਜ ਸਿੰਘ ਪਾਸੋਂ ਆਪਾਂ ਸ਼ਬਦ ਸ਼੍ਰਵਣ ਕਰੀਏ। ਕਰੋ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਤੇਜ ਸਿੰਘ ਅਤੇ ਮੇਰੀ ਉਮਰ 13 ਸਾਲ ਹੈ। ਮੈਂ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮੁਕਾਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ ਜਪ ਗੋਬਿੰਦ ਗੋਪਾਲ ਲਾਲ ਰਾਗ ਰਾਮਕਲੀ ਵਿੱਚ ਪਾਵਨ ਅੰਗ 886 'ਤੇ ਦਰਜ ਕਰਨ ਗਾਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਤੇਗ ਸਿੰਘ ਜੀ। ਸੁਖਰੂਪ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਅਨਹਤ ਕੌਰ ਬੈਕ ਸਟੇਜ ਰਹਿਣ ਜੀ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਬਸੰਤ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਮਨ ਕਹਾਂ ਵਿਸਾਰਿਓ ਰਾਮ ਨਾਮ ਬਸੰਤ ਰਾਗ ਵਿੱਚ ਸੂਰਤਾਲ ਵਿੱਚ ਗਾ ਕੇ ਸੁਣਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1186 ਅਤੇ 1187 'ਤੇ ਬਿਰਾਜਮਾਨ ਹੈ। ਰਾਗ ਬਸੰਤ ਵਿੱਚ ਸਾਰੇ ਸੁਰ ਸ਼ੁੱਧ ਲੱਗਦੇ ਹਨ। ਇਸ ਦਾ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ, ਪਰ ਬਸੰਤ ਰੁੱਤ ਵਿੱਚ ਹਰ ਸਮਾਂ ਗਾਇਆ ਜਾ ਸਕਦਾ ਹੈ। ਇਸ ਦਾ ਵਾਦੀ ਸੁਰ ਸਾ ਹੈ ਅਤੇ ਸਮਵਾਦੀ ਸੁਰ ਮਾ ਹੈ। ਇਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਮਨ, ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰੀ ਬੈਠਾ ਹੈ? ਇਹ ਸੰਸਾਰ ਨਾਸਵਾਨ ਹੈ, ਧਨ, ਇਸਤਰੀ, ਜਾਇਦਾਦ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ। ਪਿਆਰ ਨਾਲ ਸਰਵਨ ਕਰੋ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੁਣ ਸੁਖਰੂਪ ਕੌਰ, ਹੁਣ ਅਨਹਦ ਕੌਰ ਪਲੀਜ਼ ਸਟੇਜ 'ਤੇ ਆ ਜਾਣ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਨਹਦ ਕੌਰ, ਹੁਣ ਸੋਲੋ ਸਿੰਘ, 16-18 ਸਾਲ ਦਾ ਗਰੁੱਪ ਸ਼ੁਰੂ ਹੈ। ਗੁਨੀਤ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਸੇਵਕ ਸਿੰਘ ਬੈਕ ਸਟੇਜ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਇਹ ਜੋ ਸਟ੍ਰਿੰਗ ਇੰਸਟਰੂਮੈਂਟ ਦਾ ਜੋ ਗਰੁੱਪ ਸੀਗਾ ਉਹ ਖਤਮ ਹੋ ਗਿਆ ਹੈ, ਅਤੇ ਹੁਣ 16 ਤੋਂ 18 ਜੱਜ ਸਾਹਿਬਾਨ ਨੋਟ ਕਰ ਲੈਣ ਪਲੀਜ਼। 16 ਤੋਂ 18 ਦਾ ਜੋ ਗਰੁੱਪ ਹੈ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਵਿੱਚ ਪਹਿਲਾ ਬੱਚਾ ਜੋ ਹੈ ਪੁਨੀਤ ਕੌਰ, ਹਾਂ ਗੁਨੀਤ ਕੌਰ ਸਟੇਜ ਦੇ ਉੱਤੇ ਆ ਜਾਵੇ। 16 ਤੋਂ 18 ਦਾ ਜੋ ਸੋਲੋ ਸਿੰਗਿੰਗ ਦਾ ਜੋ ਗਰੁੱਪ ਹੈ ਉਹਦੇ ਵਿੱਚ ਗੁਨੀਤ ਕੌਰ ਸਟੇਜ 'ਤੇ ਆ ਜਾਵੇ। ਉਸ ਤੋਂ ਬਾਅਦ ਵਿੱਚੋਂ ਸੇਵਕ ਸਿੰਘ ਜੋ ਹੈ, ਦੂਸਰਾ ਜੋ ਪਾਰਟੀਸੀਪੈਂਟ ਹੈ ਸੇਵਕ ਸਿੰਘ, ਉਹ ਸਟੇਜ ਦੇ ਪਿੱਛੇ ਆ ਜਾਵੇ। ਤੋ ਜੱਜ ਸਾਹਿਬਾਨ ਪਲੀਜ਼ ਆਪ ਨੋਟ ਕਰ ਲਓ ਜੀ।

0: ਹਾਂਜੀ ਜੱਜ ਸਾਹਿਬਾਨ ਆਪ ਜੀ ਤਿਆਰ ਹੋ ਜੀ। 16 ਤੋਂ 18 ਗੁਰਨੀਤ ਕੌਰ ਖੜਜ ਬੇਟੇ ਖੜ ਠਹਿਰ ਜੋ। ਸਤਿ ਸੰਗਤ ਜੀ, ਇੱਕ ਹੋਰ ਬੇਨਤੀ ਆ ਛੋਟੇ ਵੀਰ ਵੱਲੋਂ, ਜਿਹੜਾ ਪਿਛਲਾ ਜੋ ਪਿਛਲੇ ਬੈਕ ਸਟੇਜ ਦੇ ਜਾਂ ਜੋ ਪ੍ਰੋਗਰਾਮ ਚੱਲ ਰਿਹਾ ਉਸ ਦੀ ਸੰਭਾਲ ਕਰ ਰਹੇ ਹਨ, ਉਸ ਨੂੰ ਕੰਟਰੋਲ ਕਰ ਰਹੇ ਹਨ ਮੇਰੇ ਛੋਟੇ ਵੀਰ ਭਾਈ ਸਿਮਰਦੀਪ ਸਿੰਘ ਜੀ, ਉਹਨਾਂ ਵੱਲੋਂ ਬੇਨਤੀ ਆਈ ਹੈ ਕਿ 12 ਤੋਂ 14 ਦਾ ਜੋ ਤਬਲੇ ਦਾ ਇੰਸਟਰੂਮੈਂਟਲ ਦਾ ਗਰੁੱਪ ਹੈ ਉੱਥੇ ਸ਼ੁਰੂ ਹੋਣ ਲੱਗਾ। ਜਿਹੜੇ ਜਿਹੜੇ ਮੇਰੇ ਵੀਰ ਭਰਾ ਆਪਣੇ ਬੱਚਿਆਂ ਸਮੇਤ ਇੱਥੇ ਪਹੁੰਚੇ ਹਨ, ਉਹ ਆਪਣੀ ਅਟੈਂਡੈਂਸ ਲਗਾ ਕਰਕੇ ਪਿੱਛੇ ਪਹੁੰਚ ਜਾਣ ਤਾਂ ਜੋ ਅਸੀਂ ਸਮੇਂ ਸਿਰ ਇਸ ਕੰਮ ਨੂੰ ਨਿਪਟਾ ਸਕੀਏ। 12 ਤੋਂ 14 ਸਾਲ ਤਬਲਾ ਦੇ ਜੋ ਇੰਸਟਰੂਮੈਂਟਲ ਦੇ ਗਰੁੱਪ ਦੇ ਬੱਚੇ ਹਨ ਉਹ, ਅਤੇ ਇੱਥੇ ਇਸ ਸਟੇਜ ਦੇ ਉੱਤੇ ਆਪਾਂ ਰਲ ਮਿਲ ਕਰਕੇ 16 ਤੋਂ 18 ਦੇ ਜੋ ਪਾਰਟੀਸਪੈਂਟਸ ਹਨ ਉਹਨਾਂ ਨੂੰ ਸਰਵਣ ਕਰਾਂਗੇ ਸੋਲੋ ਗਾਇਨ 16 ਤੋਂ 18। ਅਤੇ ਮੈਂ ਜੱਜ ਸਾਹਿਬਾਨਾ ਅੱਗੇ ਬੇਨਤੀ ਕਰਾਂ ਕਿ ਆਪ ਜੀ ਪਾਸ ਸ਼ੀਟ ਪਹੁੰਚ ਗਈਆਂ ਨੇ, ਆਪ ਕਿਰਪਾ ਕਰਕੇ। ਹਾਂਜੀ ਹਾਂਜੀ ਬੱਚਿਆ ਸ਼ੁਰੂ ਕਰੋ।
1: ਕਰੋ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਭੁੱਲਿਓ ਮਨ ਮਾਇਓ ਜਾਇਓ ਜੈਤ ਸ੍ਰੀ ਰਾਗ ਜੀ ਗਾ ਕੇ ਸੁਣਾ ਰਹੇ ਹਾਂ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਗ ਨੰਬਰ 703 'ਤੇ ਬਿਰਾਜਮਾਨ ਹੈ। ਇਸ ਵਿੱਚ ਗੁਰੂ ਸਾਹਿਬ ਜੀ ਸਮਝਾਉਂਦੇ ਹਨ, ਭੁੱਲੇ ਹੋਏ ਮਨ ਮਾਇਆ ਵਿੱਚ ਫਸਾਇਆ ਹੈ ਅਤੇ ਲਾਲਚ ਵੱਸ ਹੋ ਕੇ ਜੋ ਜੋ ਕਰਮ ਕਰਿਆ ਹੈ ਇਸ ਨਾਲ ਉਸਨੇ ਆਪਣੇ ਆਪ ਨੂੰ ਹੋ ਫਸਾਇਆ ਹੈ ਅਤੇ ਵਾਹਿਗੁਰੂ ਜੀ ਦਾ ਬਚਨ ਤੋਂ ਬਿਨਾਂ ਜਨਮ ਵਿਰਥਾ ਗਵਾਉਂਦਾ ਹੈ। ਸੋ ਬਚਨ ਕੀਤੇ ਮਨੁੱਖਾ ਜਨਮ ਸਫਲ ਹੁੰਦਾ ਹੈ। ਜੈਸੀ ਰਾਗ ਵਿੱਚ ਰਹਿ ਦਾ ਕਮਲ ਅਤੇ ਮਾਂ ਤਿਰਵਾ ਲੱਗਦਾ ਹੈ। ਇਹ ਔਤ ਵਸਮ ਪੂਰਨ ਜਾਤੀ ਦਾ ਰਾਗ ਹੈ। ਇਸ ਦਾ ਵੱਡੀ ਸੁਰ ਗਾ ਅਤੇ ਸਮਾਧੀ ਸੁਰ ਨਹੀਂ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਪਿਆਰ ਨਾਲ ਸਰਵਣ ਕਰੋ ਜੀ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਭੁੱਲਿਓ ਮਨ ਮਾਇਓ ਜਾਇਓ ਜੈਤ ਸ੍ਰੀ ਰਾਗ ਜੀ ਗਾ ਕੇ ਸੁਣਾ ਰਹੇ ਹਾਂ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ ਨੰਬਰ 703 'ਤੇ ਬਿਰਾਜਮਾਨ ਹੈ। ਇਸ ਵਿੱਚ ਗੁਰੂ ਸਾਹਿਬ ਜੀ ਸਮਝਾਉਂਦੇ ਹਨ, ਭੁੱਲੇ ਹੋਏ ਮਨ ਮਾਇਓ ਵਿੱਚ ਫਸਿਆ ਹੈ ਅਤੇ ਲਾਲਚ ਵੱਸ ਹੋ ਕੇ ਜੋ ਜੋ ਕੰਮ ਕਰਿਆ ਹੈ ਇਸਨੇ ਆਪਣੇ ਆਪ ਨੂੰ ਹੋਰ ਫਸਾਇਆ ਹੈ ਅਤੇ ਵਾਹਿਗੁਰੂ ਜੀ ਦਾ ਬਚਨ ਤੋਂ ਬਿਨਾਂ ਜਨਮ ਬੇਤਾ ਗਵਾਉਂਦਾ ਹੈ। ਸੋ ਬਚਨ ਕੀਤਿਆਂ ਮਨੁੱਖਾ ਜਨਮ ਸਫਲ ਹੁੰਦਾ ਹੈ। ਜੈਸੀ ਰਾਗ ਵਿੱਚ ਰਹਿ ਦਾ ਕਮਲ ਅਤੇ ਮਾਂ ਤੇਬਲ ਲੱਗਦਾ ਹੈ। ਇਹ ਔਤ ਵਸਮ ਪੂਰਨ ਜਾਤੀ ਦਾ ਰਾਗ ਹੈ। ਇਸਦਾ ਵੱਡੀ ਸੁਰ ਗਾ ਅਤੇ ਵੱਡੀ ਸੰਵਾਦੀ ਸੁਰ ਨੀ ਹੈ। ਇਸਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਪਿਆਰ ਨਾਲ ਸਰਵਣ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਨੀਤ ਕੌਰ। ਹੁਣ ਸੇਵਕ ਸਿੰਘ ਪਲੀਜ਼ ਸਟੇਜ 'ਤੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਾਨੜਾ ਰਾਗ ਵਿੱਚ ਪ੍ਰਤਾਪ ਰੂਪ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹਰ ਜਸ ਗਾਵੋ ਭਗਵਾਨ ਕਾਨੜਾ ਰਾਗ ਅਤੇ ਪ੍ਰਤਾਪ ਰੂਪ ਵਿੱਚ ਹੀ ਗਾ ਕੇ ਸੁਣਾ ਰਿਹਾ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1297 ਤੋਂ ਆਰੰਭ ਹੋ ਕੇ 1298 'ਤੇ ਸੰਪੂਰਨ ਹੁੰਦਾ ਹੈ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਸ਼ਬਦ ਵਿੱਚ ਸਮਝਾਉਂਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਇਨ ਕਰਨਾ ਚਾਹੀਦਾ ਹੈ ਅਤੇ ਗੁਰੂ ਦੀ ਮੱਤ ਲੈ ਕੇ ਉਸ ਦੀ ਮਹਿਮਾ ਨੂੰ ਵੀ ਸਰਵਣ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਦਿਆਵਾਨ ਹੋ ਕੇ ਆਪਣੀ ਮਿਹਰ ਅਤੇ ਆਪਣੀ ਮਿਹਰ ਬਖਸ਼ਦੇ ਹਨ। ਰਾਗ ਕਾਨੜਾ ਵਿੱਚ ਗਾ ਕੋਮਲ ਅਤੇ ਦੋਨੋ ਨਿਸ਼ਾਦ ਲੱਗਦੇ ਹਨ, ਤੈਵਤ ਸੁਰ ਵਰਜਿਤ ਹਨ। ਇਹ ਸ਼ਾੜਵ ਸ਼ਾੜਵ ਜਾਤੀ ਦਾ ਰਾਗ ਹੈ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਦੂਜਾ ਪੈਰ ਹੈ। ਰਾਗ ਕਾਨੜਾ ਦਾ ਵਾਦੀ ਸੁਰ ਪਾ ਹੈ ਅਤੇ ਸੰਵਾਦੀ ਸੁਰ ਸਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਆਰ ਨਾਲ ਸਰਵਣ ਕਰੋ ਜੀ ਅਤੇ ਕੀਰਤਨ ਦੀ ਅਸੀਸ ਬਖਸ਼ੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਸ ਸੇਵਕ ਸਿੰਘ ਹੁਣ ਜਸਨਰ ਕੌਰ ਪਲੀਜ਼ ਸਟੇਜ 'ਤੇ ਆ ਜਾ।

0: ਸਤ ਸੰਗਤ ਜੀ, ਲਾਸਟ ਮੇਰੇ ਖਿਆਲ ਲੱਗਦਾ ਲਾਸਟ ਬੱਚਾ ਰਹਿ ਗਿਆ ਇਸ ਗਰੁੱਪ ਇਸ ਏਜ ਗਰੁੱਪ ਦੇ ਵਿੱਚ 16-18, ਜਸਨੂਰ ਕੌਰ। ਤੋ ਇਸ ਤੋਂ ਬਾਅਦ ਚੋਂ ਸਾਰੇ ਵੀਰਾਂ ਨੇ ਰਲ ਕੇ ਜੋ ਬੇਨਤੀ ਕੀਤੀ ਹੈ ਕਿ ਇਸ ਗਰੁੱਪ ਦੇ ਬੱਚੇ ਜਦੋਂ ਖਤਮ ਹੋ ਜਾਏਗਾ ਫਿਰ ਆਪਾਂ ਕੁਛ ਮਿੰਟ ਵਾਸਤੇ ਬ੍ਰੇਕ ਲੈ ਲਵਾਂਗੇ, 10-15 ਮਿੰਟ ਦੀ ਬ੍ਰੇਕ ਲੈ ਲਵਾਂਗੇ। ਪ੍ਰਸਾਦ ਸੰਗਤ, ਉਸ ਤੋਂ ਪਹਿਲਾਂ ਛੋਟੇ ਵੀਰ ਸਿਮਰਦੀਪ ਸਿੰਘ ਹੋਰਾਂ ਵੱਲੋਂ ਬੇਨਤੀ ਆਈ ਹੈ ਕਿ ਜਸਕਰਨ ਸਿੰਘ ਨੇ ਅਟੈਂਡੈਂਸ ਪਿੱਛੇ ਲਗਵਾਈ ਸੀ ਤਬਲਾ ਸੋਲੋ ਦੇ ਵਿੱਚ 12-14 ਸਾਲ ਦਾ, ਪਰ ਉਹ ਹਾਜ਼ਰ ਨਹੀਂ ਹੋਇਆ ਉੱਥੇ ਸਮ ਰੀਜ਼ਨ, ਜਾਂ ਕਿਤੇ ਥੱਲੇ ਲੰਗਰ ਹਾਲ 'ਚ ਨਾ ਹੋਵੇ, ਜੇ ਕੋਈ ਉਹਨੂੰ ਜਾਣਦਾ ਹੋਵੇ। ਜਸਕਰਨ ਸਿੰਘ ਉਹ ਆ ਕਰਕੇ ਇੱਥੇ ਪਿਛਲੀ ਸਟੇਜ ਦੇ ਉੱਤੇ ਆ ਕਰਕੇ ਪ੍ਰਬੰਧਕ ਸੱਜਣਾਂ ਨਾਲ, ਹਾਂ 5 ਮਿੰਟ ਕਹਿ ਰਹੇ ਅਸੀਂ ਵੇਟ ਕਰਦੇ ਪਏ ਉਸ ਬੱਚੇ ਦੀ, ਜਸਕਰਨ ਸਿੰਘ ਦੀ, ਉਹ ਆ ਕੇ ਉੱਥੇ ਹਾਜ਼ਰੀ ਲਵਾਵੇ। ਅਤੇ ਦੂਸਰਾ ਸਾਧ ਸੰਗਤ, ਇਸ ਬੱਚੀ ਦੀ, ਹਾਂਜੀ, ਅਤੇ ਇਸ ਬੱਚੀ ਦੇ ਗਰੁੱਪ ਪਰਫੋਰਮੈਂਸ ਤੋਂ ਬਾਅਦ ਸਾਡਾ ਬੱਚਾ ਸਮਝੋ ਅਖੀਰਲਾ ਹੋਵੇਗਾ। ਇਸ ਤੋਂ ਬਾਅਦ ਅਸੀਂ 10-15 ਮਿੰਟ ਦੀ ਬ੍ਰੇਕ ਲਵਾਂਗੇ। ਉਸ ਬ੍ਰੇਕ ਦੇ ਵਿੱਚ ਸਾਡੇ ਪਾਸ ਬੀਬੀ ਜੀ, ਬੀਬੀ ਬਲਜੀਤ ਕੌਰ, ਬੜੇ ਪਿਆਰ ਦੇ ਨਾਲ ਉਹ ਸੇਵਾ ਕਰਦੇ ਨੇ, ਅਤੇ ਉਹ ਵੀ ਕਹਿੰਦੇ ਸਨ ਮੈਂ ਵੀ ਸੰਗਤ ਦੇ ਸਨਮੁੱਖ ਹੋ ਕਰਕੇ ਹਾਜ਼ਰੀ ਲਵਾਉਣੀ ਹੈ, ਪਰ ਉਹ ਕੰਪੀਟੀਸ਼ਨ ਦਾ ਉਹਨਾਂ ਦਾ ਕੰਪੀਟੀਸ਼ਨ ਦੇ ਵਿੱਚ ਨਹੀਂ, ਉਹ ਸਾਡੀ ਗੈਸਟ ਅਪੀਅਰੈਂਸ ਹੋਣਗੇ। ਅਤੇ ਜੱਜ ਸਾਹਿਬ ਨੂੰ ਬੇਨਤੀ, ਇਸ ਤੋਂ ਬਾਅਦ ਆਪ ਅਗਰ ਬ੍ਰੇਕ ਲੈਣਾ ਚਾਹੋ ਤਾਂ ਬ੍ਰੇਕ ਲੈ ਸਕਦੇ ਹੋ। ਉਹ ਬੀਬੀ ਜੀ ਆਪਣੀ ਗੈਸਟ ਅਪੀਅਰੈਂਸ ਨਾਲ ਜੋ ਸ਼ਬਦ ਸੰਗਤ ਦੇ ਸਾਹਮਣੇ ਪੇਸ਼ ਕਰਨਗੇ ਆਪਾਂ ਸਰਵਣ ਕਰਾਂਗੇ। ਔਰ ਸਾਧ ਸੰਗਤ, ਇੱਕ ਹੋਰ ਬੇਨਤੀ ਮੈਂ ਨਾਲ ਹੋਰ ਜੋੜ ਦੇਵਾਂ ਜਿਹੜੀ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਪਾਸ ਪੰਥ ਪ੍ਰਸਿੱਧ ਵਿਦਵਾਨ, ਜਿਤਨੀ ਸਿਫਤ ਕੀਤੀ ਜਾਏ ਉਤਨੀ ਥੋੜ੍ਹੀ ਹੈ। ਅਸੀਂ ਸੋਚਦੇ ਹਾਂ ਕਿ ਕਿਉਂ ਨਾ ਜਿੰਨੇ ਚਿਰ ਸਾਡੇ ਕੋਲ ਉੱਥੇ ਹੈਗੇ ਨੇ, ਅਸੀਂ ਕਿਉਂ ਨਾ ਉਹਨਾਂ ਦਾ ਲਾਹਾ ਖੱਟੀਏ, ਉਹਨਾਂ ਦੀ ਵਿਦਵਤਾ ਨੂੰ ਦਾ ਅਸੀਂ ਭਰਪੂਰ ਫਾਇਦਾ ਉਠਾਈਏ। ਉਸ ਦੇ ਸੰਬੰਧ ਵਿੱਚ ਅਸੀਂ ਸੋਮਵਾਰ ਨੂੰ ਇੱਕ ਗੁਰਮਤਿ ਵਰਕਸ਼ਾਪ ਵੀ ਲਗਾਵਾਂਗੇ, ਗੁਰਮਤਿ ਸੰਗੀਤ ਦੀ ਵਰਕਸ਼ਾਪ ਵੀ, ਜਿਹਦੇ ਵਿੱਚ ਡਾਕਟਰ ਗੁਰਨਾਮ ਸਿੰਘ ਜੀ ਵੀ ਹਾਜ਼ਰ ਹੋਣਗੇ, ਡਾਕਟਰ ਗਗਨਦੀਪ ਸਿੰਘ ਜੀ ਔਰ ਭਾਈ ਰਾਜਵਿੰਦਰ ਸਿੰਘ ਜੀ, ਤਬਲੇ ਦੀਆਂ ਵਰਕਸ਼ਾਪਸ ਹੋਣਗੀਆਂ। ਇਹ ਟਾਈਮਿੰਗ ਜੋ ਹੈ ਸੋਮਵਾਰ 3 ਤੋਂ ਲੈ ਕੇ 5 ਵਜੇ ਤੱਕ ਸ਼ਾਮ ਨੂੰ ਹੋਏਗਾ। 2 ਵਰਕਸ਼ਾਪ ਲੱਗਣਗੀਆਂ ਗੁਰਮਤਿ ਸੰਗੀਤ ਦੀਆਂ, ਜਿਸ ਨੂੰ ਡਾਕਟਰ ਗੁਰਨਾਮ ਸਿੰਘ, ਡਾਕਟਰ ਗਗਨਦੀਪ ਸਿੰਘ ਜੀ ਔਰ ਤਬਲੇ ਦੀ ਇੰਸਟਰੂਮੈਂਟਲ ਜੋ ਹੈ ਭਾਈ ਰਾਜਵਿੰਦਰ ਸਿੰਘ ਜੀ, ਉਸ ਨੂੰ ਸੰਬੋਧਨ ਹੋਣਗੇ। ਤੋ ਮੈਂ ਬੇਨਤੀ ਕਰਾਂ ਸਾਰੀਆਂ ਭੈਣਾਂ ਵੀਰਾਂ ਅੱਗੇ, ਆਪ ਵੱਧ ਚੜ ਕੇ ਇਸ ਵਰਕਸ਼ਾਪ ਦੇ, ਜੇ ਤੁਹਾਡਾ ਕੋਈ ਕੁਐਸਚਨ ਹੈ, ਕੋਈ ਕੁਛ ਜਾਣਨਾ ਚਾਹੁੰਦੇ ਹੋ ਗੁਰਮਤਿ ਸੰਗੀਤ ਬਾਰੇ, ਤਬਲੇ ਬਾਰੇ ਆਪ ਕੁਛ ਜਾਣਨਾ ਚਾਹੁੰਦੇ ਹੋ, ਇਸ ਤੋਂ ਸੁਨਹਿਰੀ ਮੌਕਾ ਹੋਰ ਨਹੀਂ ਜਾਈ ਮਿਲਣਾ, ਅਤੇ ਉਹ ਸੁਨਹਿਰੀ ਮੌਕਾ ਆਪਣੇ ਕੋਲ ਆਇਆ ਹੋਇਆ ਹੈ, ਕਿਉਂ ਨਾ ਅਸੀਂ ਉਸਨੂੰ ਫਲੀਪੁੱਤ ਕਰੀਏ। ਤੋ ਆਓ ਮੈਂ ਆਪਣੇ ਵਿਚਾਰਾਂ ਨੂੰ ਸੀਮਿਤ ਕਰਾਂ, ਬੱਚੀ ਸ਼ਬਦ ਪੜ੍ਹੇਗੀ, ਫਿਰ ਬ੍ਰੇਕ ਹੋਵੇਗੀ, ਮੇਰੀ ਭੈਣ ਬੀਬੀ ਬਲਜੀਤ ਕੌਰ ਜੀ ਆਪ ਸਾਹਮਣੇ ਸ਼ਬਦ ਸ਼ਰਵਣ ਕਰਾਉਣਗੇ। ਤੋ ਆਓ ਬੱਚੀ ਦੇ ਨਾਲ, ਬੱਚੀ ਗੁਰੂ, ਹਾਂਜੀ, ਬੱਚੀ ਕੋਲ ਆਪਾਂ ਸ਼ਬਦ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜਸਨੂਰ ਕੌਰ ਹੈ ਅਤੇ ਮੇਰੀ ਉਮਰ 16 ਸਾਲ ਹੈ। ਅੱਜ ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਕਾਂਗੜਾ ਵਿੱਚ ਉਚਾਰਨ ਕੀਤਾ ਸ਼ਬਦ ਗਾਇਨ ਕਰਨ ਜਾ ਰਹੀ ਹਾਂ। ਚਰਨ ਸਰਨ ਗੋਪਾਲ ਤੇਰੀ, ਮੋਹ ਮਾਨ ਤੋਹ ਪਰਮ, ਰਾਖ ਲੀਜੈ ਕਾਰ ਬੇਰੀ ਰਹਾਓ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1301 'ਤੇ ਸੁਸ਼ੋਭਿਤ ਹੈ। ਇਸ ਵਿੱਚ ਗੁਰੂ ਜੀ ਸਾਨੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨਾ ਸਿਖਾਉਂਦੇ ਹਨ। ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਜਦ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹਾਂ ਤਾਂ ਸਾਡੇ ਡਰ, ਚਿੰਤਾਵਾਂ ਅਤੇ ਪਾਪ ਹਮੇਸ਼ਾ ਲਈ ਮਿਟ ਜਾਂਦੇ ਹਨ। ਵਾਹਿਗੁਰੂ ਦਾ ਨਾਮ ਹੀ ਸੰਸਾਰ ਰੂਪੀ ਭਾਵ ਸਾਗਰ ਤੋਂ ਪਾਰ ਉਤਾਰਨ ਵਾਲਾ ਹੈ। ਰਾਗ ਕਾਂਗੜਾ ਨੂੰ ਗਾਇਨ ਕਰਨ ਦਾ ਸਮਾਂ ਰਾਤ ਦਾ ਦੂਜਾ ਪਹਿਰ 9-12 ਦੇ ਵਿੱਚ ਹੈ। ਇਹ ਰਾਗ ਵਿੱਚ ਗਾਹ ਕੋਮਲ ਅਤੇ ਦੋਵੇਂ ਨੀਲ ਲੱਗਦੇ ਹਨ ਔਰ ਧਾਤ ਸੁਰ ਵਰਜਿਤ ਹੋਣ ਕਰਕੇ ਇਸ ਦੀ ਜਾਤੀ ਛਾੜਵ ਛਾੜਵ ਹੈ। ਇਸਦਾ ਥਾਟ ਕਾਫੀ ਹੈ ਔਰ ਵਾਦੀ ਸੁਰ ਪਾ ਅਤੇ ਸੰਵਾਦੀ ਸੁਰ ਸਾਹ ਹੈ। ਰਾਗ ਕਾਂਗੜਾ ਗੰਭੀਰ ਅਤੇ ਸ਼ਾਂਤ ਸੁਭਾਅ ਦਾ ਰਾਗ ਹੈ। ਆਓ ਜੀ 3 ਤਾਲ ਵਿੱਚ ਗੁਰੂ ਜੀ ਦਾ ਪਿਆਰ ਭਰਿਆ ਸ਼ਬਦ ਸ਼੍ਰਵਣ ਕਰੀਏ।

Vahegurji ka khalsa, Vahegurji ki.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਸਨੂਰ ਕੌਰ, ਹੁਣ 18 ਤੋਂ 21 ਸਾਲਾਂ ਦਾ ਏਜ ਗਰੁੱਪ ਸ਼ੁਰੂ ਹੋਣ ਵਾਲਾ। ਰਮਲੀਨ ਕੌਰ ਸਟੇਜ 'ਤੇ ਬੈਠੇ ਹੋਏ ਹੈ।
1: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਜੀਤ ਕੌਰ ਹੈ ਜੀ। ਮੈਂ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦਾ ਰਾਗ ਤਿਲੰਗ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 721 'ਤੇ ਬਿਰਾਜਮਾਨ ਹੈ ਜੀ, ਸਰਵਣ ਕਰਵਾਉਣ ਜਾ ਰਹੀ ਹਾਂ। ਸ਼ਬਦ ਦੇ ਬੋਲ ਹਨ, ਇਹ ਫਾਰਸੀ ਦਾ ਸ਼ਬਦ ਹੈ। ਇਸ ਦੇ ਬੋਲ ਹਨ, ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ। ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਹੇ ਕਰਤਾਰ, ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ ਹਾਂ, ਤੂੰ ਕਿਰਪਾ ਕਰਕੇ ਧਿਆਨ ਨਾਲ ਸੁਣ। ਕਿਉਂਕਿ ਮੈਂ ਮੂਰਖ, ਨਿਲੱਜ, ਢੀਠ ਅਤੇ ਅੰਨਾ ਵੀ ਹਾਂ, ਬੇਨਜ਼ਰ, ਬੇਬਾਕ, ਮੈਨੂੰ ਕਿਸੇ ਦਾ ਡਰ ਨਹੀਂ, ਹਰ ਵੇਲੇ ਮੰਦਾ ਚਿਤਵਦਾ ਰਹਿੰਦਾ ਹਾਂ। ਕਿਰਪਾ ਕਰਕੇ ਵਾਹਿਗੁਰੂ ਜੀ, ਆਪ ਮੇਰੇ 'ਤੇ ਕਿਰਪਾ ਕਰੋ, ਸੇਵਕਾਂ ਦੀ ਚਰਨ ਧੂੜ ਬਖਸ਼ੋ, ਤਾਂ ਕਿ ਮੈਂ ਆਪ ਜੀ ਦੇ ਦਰ 'ਤੇ ਪ੍ਰਵਾਨ ਹੋ ਸਕਾਂ। ਸੋ ਪਿਆਰ ਨਾਲ ਸਰਵਨ ਕਰਨਾ ਜੀ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ। ਇਹ ਸ਼ਬਦ ਫਾਰਸੀ ਦਾ ਹੋਣ ਕਰਕੇ ਇਸ ਦੇ ਵਿੱਚ ਕੁਝ ਸ਼ਬਦਾਂ ਦਾ ਉਚਾਰਨ ਧਿਆਨ ਰੱਖਣ ਯੋਗ ਹੈ। ਲਿਖਿਆ ਜੱਜਾ ਨੰਨਾ ਹੈ, ਪਰ ਉਚਾਰਨ ਜ਼ਨ ਕਰਨਾ ਹੈ। ਲਿਖਿਆ ਸੱਸਾ ਬੱਬਾ ਹੈ, ਪਰ ਉਚਾਰਨ ਸ਼ਬ ਕਰਨਾ ਹੈ। ਸ਼ਬ ਮਤਲਬ ਰਾਤ, ਸ਼ਬ ਰੋਜ਼ ਗਸਤਮ, ਦਰ ਹਵਾ ਕਰਦੇਮ ਬਦੀ ਖਿਆਲ। ਮਮ ਸਰ ਮੂਏ ਅਜ਼ਰਾਇਲ ਗ੍ਰਿਫਤ ਹੈ, ਦਿਲ ਹੇਚ ਨਾਦਾਨੀ। ਮੈਨੂੰ ਮੌਤ ਦੇ ਫਰਿਸ਼ਤੇ ਨੇ ਵਾਲਾਂ ਤੋਂ ਜਕੜ ਕੇ ਫੜਿਆ ਹੋਇਆ ਹੈ, ਪਰ ਹਾਲੇ ਵੀ ਮੈਨੂੰ ਜ਼ਰਾ ਵੀ ਸ਼ਰਮ ਨਹੀਂ। ਮੈਂ ਸ਼ਬਦ ਉਚਾਰਨ ਸਰਵਣ ਕਰਵਾਉਣ ਜਾ ਰਹੀ ਹਾਂ ਜੀ। ਪਿਆਰ ਨਾਲ ਸਰਵਣ ਕਰੋ। ਅਸੀਸ ਬਖਸ਼ਣਾ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਦਾ ਸ਼ੁਕਰਾਨਾ, ਧੰਨਵਾਦ। ਆਪ ਜੀ ਨੇ ਸਾਨੂੰ ਥੋੜ੍ਹਾ ਜਿਹਾ ਸਮਾਂ ਵਿੱਚ ਬ੍ਰੇਕ ਤਾਂ ਦਿੱਤਾ ਤਾਂ ਜੋ ਅਸੀਂ ਜੱਜਿਸ ਨੂੰ ਵੀ ਥੋੜ੍ਹੀ ਜਿਹੀ ਰੀਫਰੈਸ਼ ਕਰ ਦਈਏ, ਕਿਉਂਕਿ ਜ਼ਿਆਦਾ ਲੰਮਾ ਦੇਰ ਬੈਠਣ ਨਾਲ ਸਰੀਰ ਥੱਕ ਵੀ ਜਾਂਦਾ, ਸਰੀਰ ਤਾਂ ਥੱਕਦਾ ਥੱਕਦਾ ਨਾਲ ਦਿਮਾਗ ਵੀ ਥੱਕ ਜਾਂਦਾ, ਅਤੇ ਇਸ ਕਰਕੇ ਥੋੜ੍ਹਾ ਜਿਹਾ ਰਿਫਰੈਸ਼ਮੈਂਟ ਵਾਸਤੇ, ਕਿਉਂਕਿ ਇੱਕ ਸੰਗੀਤਕਾਰ ਨੂੰ ਦਿਮਾਗ ਦੀ ਰਿਫਰੈਸ਼ਮੈਂਟ ਬਹੁਤ ਜ਼ਰੂਰੀ ਹੈ। ਚਲੋ ਮੈਂ ਅੱਗੇ ਵਧਾਂ। ਹੁਣ ਅਸੀਂ ਜੋ ਅਗਲਾ ਬੱਚਿਆਂ ਦਾ ਗਰੁੱਪ ਹੈ, 18 ਤੋਂ 21 ਸਾਲ ਦੇ ਬੱਚਿਆਂ ਦਾ ਗਰੁੱਪ ਹੈ ਸੋਲੋ ਸਿੰਗਿੰਗ ਦੇ ਵਿੱਚ, ਜਿਹਦੇ ਵਿੱਚ ਪਹਿਲਾ ਜੋ ਬੱਚਾ ਹੈ, ਬੱਚੀ ਰਮਲੀਨ ਕੌਰ ਸਟੇਜ 'ਤੇ ਆ ਜਾਏ, ਅਤੇ ਇਸ ਤੋਂ ਉਪਰੰਤ ਕਰਨਦੀਪ ਸਿੰਘ ਬੇਦੀ ਉਹ ਸਟੇਜ ਦੇ ਪਿੱਛੇ ਤਿਆਰ ਰਹੇ। ਸਾਧ ਸੰਗਤ, ਇੱਕ ਹੋਰ ਬੇਨਤੀ ਆਈ ਹੈ ਕਿ ਕੋਈ ਸੰਗਤ ਦੇ ਵਿੱਚੋਂ ਕੋਈ ਐਸਾ ਗੁਰੂ ਕਾ ਲਾਲ ਜੋ ਟਾਰਾ ਮਾਰਾ ਵਾਲੇ ਪਾਸੇ ਜਾ ਰਿਹਾ ਹੋਵੇ, ਪਲੀਜ਼ ਸਾਨੂੰ ਆ ਕੇ ਇਨਫੋਰਮ ਕਰੋ, ਤਾਂ ਕਿ ਅਸੀਂ ਸ਼ਾਇਦ ਕਿਸੇ ਨੇ ਆਪ ਕੋਲ ਲਿਫਟ ਲੈਣੀ ਜਾਂ ਕੁਛ ਹੈ। ਆਪ ਪਲੀਜ਼ ਕਿਰਪਾ ਕਰਕੇ ਜੇ ਕੋਈ ਟਾਰਾ ਮਾਰਾ ਵਾਲੀ ਸਾਈਡ 'ਤੇ ਜਾ ਰਿਹਾ ਹੋਵੇ ਵਾਪਸ ਘਰ ਨੂੰ, ਉਹ ਸਾਨੂੰ ਆ ਕੇ ਜ਼ਰੂਰ ਸੰਪਰਕ ਕਰੇ। ਤੋ ਆਓ, ਮੈਂ ਜੱਜ ਸਾਹਿਬਾਨਾਂ ਦੇ ਸੰਬੋਧਨ ਹੋਵਾਂਗੀ। 18 ਤੋਂ 21 ਦਾ ਏਜ ਗਰੁੱਪ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਪਹਿਲਾ ਬੱਚਾ ਹੈ ਬੱਚੀ ਰਮਲੀਨ ਕੌਰ, ਅਤੇ ਦੂਸਰਾ ਬੱਚਾ ਜੋ ਹੈ ਕਰਨਦੀਪ ਸਿੰਘ ਬੇਦੀ, ਉਹ ਪਿੱਛੇ ਆ ਕੇ ਸਟੇਜ 'ਤੇ ਬਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਸੰਗਤ ਜੀ, ਭਾਈ ਸਮਰਦੀਪ ਸਿੰਘ ਹੋਲਾ ਵੱਲੋਂ ਜੋ ਸਾਡਾ ਟਾਈਮ ਮੈਨੇਜਮੈਂਟ ਨੂੰ ਕੰਟਰੋਲ ਕਰ ਰਹੇ ਹਨ, ਉਹਨਾਂ ਵੱਲੋਂ ਬੇਨਤੀ ਆਈ ਹੈ ਕਿ ਜਿਹੜੇ ਜੂਨੀਅਰਸ ਜਥਾਜ਼ ਨੇ, ਪਹਿਲਾਂ ਅਸੀਂ ਪਲੈਨ ਕਰ ਲਿਆ ਸੀ ਕਿ ਅਸੀਂ ਅੱਗੇ ਹੀ ਕਰਾਂਗੇ ਕਿਉਂਕਿ ਇਸ ਗਰੁੱਪ ਦੇ ਬੱਚੇ ਥੋੜ੍ਹੇ ਸਨ, ਪਰ ਆ ਬ੍ਰੇਕ ਦੇ ਵਿੱਚ ਸਾਡੇ ਕੋਲ ਬੜੇ ਬੱਚੇ ਵਾਪਸ ਆ ਗਏ ਨੇ, ਜਿਹਨਾਂ ਨੇ ਜੁਆਇਨ ਕਰ ਲਿਆ ਆ ਕੇ ਕਿਉਂਕਿ ਉਹ ਅਜੇ ਪਹੁੰਚਿਆ ਨਹੀਂ ਸੀ ਨਾ, ਹੁਣ ਪਹੁੰਚ ਗਏ ਨੇ ਬ੍ਰੇਕ ਦੇ ਵਿੱਚ। ਚਲੋ, ਬ੍ਰੇਕ ਕਰਨ ਦਾ ਫਾਇਦਾ ਵੀ ਹੋ ਗਿਆ ਸਾਨੂੰ ਅਤੇ ਉਹਦੇ ਮੁਤਾਬਕ ਅਸੀਂ ਜੋ ਪਹਿਲਾਂ ਤਾਂ ਇਹੀ ਸੋਚਿਆ ਸੀ ਅੱਗੇ ਕਰਾਂਗੇ ਬੱਚਿਆਂ ਦਾ, ਛੋਟੇ ਬੱਚਿਆਂ ਦਾ ਜਿਹੜਾ ਗਰੁੱਪ ਸਿੰਗਿੰਗ ਹੈਗੀ ਹੈ, ਪਰ ਹੁਣ ਕਿਉਂਕਿ ਬੱਚੇ ਸਾਡੇ ਕੋਲ ਸਾਰੇ ਆ ਗਏ ਨੇ ਵਾਪਸ ਅਤੇ ਜਿਹੜੇ ਛੋਟੇ ਜੂਨੀਅਰ ਜਥਾਜ਼ ਨੇ ਅਸੀਂ ਪਿੱਛੇ ਸ਼ੁਰੂ ਕਰਨ ਜਾ ਰਹੇ ਹਾਂ। ਭਾਈ ਸਿਮਰਦੀਪ ਸਿੰਘ ਜੀ ਨੇ ਬੇਨਤੀ ਕੀਤੀ ਹੈ ਕਿ ਪਿੱਛੇ ਜਾ ਕੇ ਜਿਹੜੇ ਬੱਚੇ ਜੂਨੀਅਰ ਜਥੇ ਵਾਲੇ ਜਿਨ੍ਹਾਂ ਨੇ ਅਸਾਈਨ ਕੀਤਾ ਹੈ, ਜਿਨ੍ਹਾਂ ਨੇ ਅਟੈਂਡੈਂਸ ਲਗਾਈ ਹੈ, ਪਿੱਛੇ ਹਾਲ ਦੇ ਵਿੱਚ ਉੱਥੇ ਆਪ ਸਾਰੇ ਪਹੁੰਚ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰਾਗ ਰਾਮਕਲੀ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਓਅੰਕਾਰ ਇੱਕ ਧੁਨ ਏਕੇ ਰਾਗ ਅਲਾਪੇ, ਜਿਸ ਦੀ ਰਹਾਉ ਦੀ ਪੰਕਤੀ ਹੈ ਪਲੋ ਪਲੋ ਕੀਰਤਨੀਆ। ਰਾਗ ਰਾਮਕਲੀ ਵਿੱਚ ਹੀ ਗਾ ਕੇ ਸੁਣਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 885 'ਤੇ ਪ੍ਰਾਸ਼ਮਨ ਹੈ। ਇਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਕਹੇ ਪਾਏ ਉਹ ਸਭ ਤੋਂ ਚੰਗਾ ਕੀਰਤਨੀਆ ਹੈ ਜੋ ਮਾਇਆ ਦੇ ਖੁਦ ਮਰਜ਼ੀ ਸਵਾਰਥਾਂ ਨੂੰ ਛੱਡ ਕੇ ਅਤੇ ਵਾਹਿਗੁਰੂ ਜੀ ਦਾ ਗੁਣ ਗਾਉਂਦਾ ਹੈ। ਰਾਗ ਰਾਮਕਲੀ ਵਿੱਚ ਰੇ ਦਾ ਕਮਲ ਦੋਨੋਂ ਮਾਂ ਅਤੇ ਦੋਨੋਂ ਨੀਂਹ ਲੱਗਦੇ ਹਨ। ਰਾਗ ਰਾਮਕਲੀ ਸ਼ਬਦ ਸੰਪੂਰਨ ਜਾਤੀ ਦਾ ਰਾਗ ਹੈ। ਇਸ ਵਿੱਚ ਵਧੀ ਸੁਰਗ ਪਾ ਹੈ ਅਤੇ ਸੰਵਧੀ ਸੁਰਗ ਰਹਿ ਹੈ। ਰਾਗ ਰਾਮਕਲੀ ਦਾ ਗਾਇਨ ਸਮਾਂ ਦਿਨ ਦਾ ਪਹਿਲਾ ਪੈਰ ਹੈ। ਪਿਆਰ ਨਾਲ ਸਰਵਣ ਕਰੋ ਜੀ।

0: better.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਰਮਲੀਨ ਕੌਰ। ਹੁਣ ਕਰਨਦੀਪ ਸਿੰਘ ਪਲੀਜ਼ ਸਟੇਜ 'ਤੇ ਆਉਣ ਅਤੇ ਅਨਿਕਪ੍ਰੀਤ ਸਿੰਘ ਪਲੀਜ਼ ਬੈਕ ਸਟੇਜ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰਾਗ ਗੁਜਰੀ ਵਿੱਚ ਉਚਾਰਿਆ ਹੋਇਆ ਸ਼ਬਦ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ, ਰਾਗ ਗੁਜਰੀ ਵਿੱਚ ਹੀ ਗਾ ਕੇ ਸੁਣਾਵਾਂਗਾ। ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਮੇਰੇ ਪ੍ਰਭੂ, ਜਿਸ ਮਨੁੱਖ ਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ ਉਹ ਇਸ ਸੰਸਾਰ ਦੇ ਵਿਕਾਰਾਂ ਅਤੇ ਜਨਮ ਮਰਨ ਦੇ ਚੱਕਰ ਤੋਂ ਪਾਰ ਲੰਘ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ ਉਸ ਦੀ ਆਤਮਕ ਅਵਸਥਾ ਸਭ ਤੋਂ ਉੱਚੀ ਹੋ ਜਾਂਦੀ ਹੈ। ਜੋ ਮਨੁੱਖ ਪਹਿਲਾਂ ਸੁੱਕੀ ਲੱਕੜ ਵਾਂਗ ਨਾਮ ਤੋਂ ਦੂਰ ਅਤੇ ਆਤਮਿਕ ਤੌਰ 'ਤੇ ਮਰਿਆ ਹੋਇਆ ਸੀ, ਹੁਣ ਗੁਰੂ ਦੀ ਬਖਸ਼ਿਸ਼ ਨਾਲ ਨਾਮ ਨਾਲ ਜੁੜ ਕੇ ਹਰਾ ਭਰਾ ਅਤੇ ਆਤਮਿਕ ਤੌਰ 'ਤੇ ਜਿਉਂਦਾ ਹੈ। ਗੁਜਰੀ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵਾਂ ਰਾਗ ਹੈ ਅਤੇ ਇਹ ਸ਼ਬਦ ਦਸਵੇਂ ਅੰਗ ਉੱਪਰ ਸੁਭਾਇਮਾਨ ਹੈ। ਗੁਜਰੀ ਰਾਗ ਵਿੱਚ ਰਿਸ਼ਭ ਗੰਧਾਰ ਅਤੇ ਦੈਵਤ ਕੋਮਲ ਹਨ, ਮੱਧਿਅਮ ਤੀਵਰ ਹੈ, ਨਿਸ਼ਾਦ ਸ਼ੁੱਧ ਹੈ ਅਤੇ ਇਸ ਦਾ ਵਰਜਿਤ ਸੁਰ ਪੰਚਮ ਹੈ। ਇਸ ਦਾ ਵਾਧੀ ਸੁਰ ਦੈਵਤ ਅਤੇ ਸੰਵਾਦੀ ਸੁਰ ਰਿਸ਼ਭ ਹੈ। ਗੁਜਰੀ ਰਾਗ ਦਾ ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ। ਇਸ ਦੀ ਠਾਠ ਤੋੜੀ ਅਤੇ ਇਸ ਦੀ ਜਾਤੀ ਸ਼ਾੜਵ ਸ਼ਾੜਵ ਹੈ। ਇਹ ਸ਼ਬਦ ਨੂੰ ਮੈਂ ਪੜਤਾਲ ਦੇ ਰੂਪ ਵਿੱਚ ਗਾ ਕੇ ਸੁਣਾਵਾਂਗਾ, ਜਿਸ ਵਿੱਚ ਸਥਾਈ ਏਕਤਾ ਅਤੇ ਬਾਕੀ ਅੰਤਰੇ ਦੀਪ ਚੰਦੀ, ਝਪਤਾਲ, ਰੂਪਕ ਅਤੇ ਤੀਨ ਤਾਲ ਵਿੱਚ ਹਨ। ਪਿਆਰ ਨਾਲ ਸਰਵਣ ਕਰੋ ਜੀ।

ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਰਾਗ ਗਾਉਂਡ ਵਿੱਚ ਉਚਾਰਨ ਕੀਤਾ ਸ਼ਬਦ ਬਾਬਾ ਬੋਲਣਾ ਕਿਆ ਕਹੀਏ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 870 ਵਿੱਚ ਵਿਰਾਜਮਾਨ ਹੈ। ਪਿਆਰ ਨਾਲ ਸਰਵਨ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਅਨਿਕਪ੍ਰੀਤ ਸਿੰਘ। ਹੁਣ ਗੁਰਲੀਨ ਕੌਰ ਪਲੀਜ਼ ਸਟੇਜ 'ਤੇ ਆ ਜਾਣ, ਅਤੇ ਗੁਰਲੀਨ ਕੌਰ ਡਾਟਰ ਆਫ ਸਰਬਜੀਤ ਕੌਰ ਜੀ ਪਲੀਜ਼ ਬੈਕ ਸਟੇਜ ਰਹਿਣ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਲੀਨ ਕੌਰ। ਹੁਣ ਜਪਲੀਨ ਕੌਰ ਪਲੀਜ਼ ਸਟੇਜ 'ਤੇ ਆਉਣ ਅਤੇ ਵੀਰਾਜ ਸਿੰਘ ਬੈਕ ਸਟੇਜ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਤੁਸਾਂ ਸੰਗਤ, ਇਹ ਸੀ ਬੱਚੀ ਚਾਪਲੀਨ ਕੌਰ, ਬੜੇ ਪਿਆਰ ਦੇ ਨਾਲ ਬੱਚੇ ਨੇ ਸ਼ਬਦ ਪੜ੍ਹਿਆ। ਮਨ ਬਿਰਤੀਆਂ ਨੂੰ ਉਚੇਰਾ ਲਿਜਾਣ ਦੀ ਇਸ ਬੱਚੀ ਨੇ, ਸਾਡੀ ਸਾਧ ਸੰਗਤ ਦੀ ਸਾਰੀ ਬੱਚੀ ਨੇ ਸਾਰੀ ਬਿਰਤੀਆਂ ਨੂੰ ਉਚੇਰਾ ਲਿਜਾਣ ਦੀ ਕੋਸ਼ਿਸ਼ ਕੀਤੀ। ਗੁਰੂ ਬਖਸ਼ਿਸ਼ ਕਰੇ ਇਸ ਬੱਚੀ ਉੱਤੇ ਹੋਰ ਮਿਹਨਤ, ਗੁਰੂ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ। ਤੋ ਸਾਧ ਸੰਗਤ, ਇਸ ਤੋਂ ਬਾਅਦ ਵੀ ਸਾਡੇ ਪਾਸ ਬੱਚਾ ਵੀਰ ਰਾਜ ਸਿੰਘ, ਜੋ ਇਸ ਗਰੁੱਪ ਦਾ ਅਖੀਰਲਾ ਬੱਚਾ ਹੈ, ਇਸ ਤੋਂ ਬਾਅਦ 'ਚੋਂ ਸਾਡਾ ਜੋ ਇਸ ਅੱਜ ਦੇ ਦਿਨ ਦਾ ਜੋ ਪੜਾਅ ਸੀ ਖਤਮ ਹੋਵੇਗਾ। ਬੱਚਾ ਵੀਰ ਰਾਜ ਸਿੰਘ ਬੜਾ ਚੜ੍ਹਦੀ ਕਲਾ ਵਾਲਾ ਬੱਚਾ। ਮੈਂ ਤਾਂ ਆਈ ਵਾਜ਼ ਐਕਸਪੈਕਟਿੰਗ ਰਬਾਬ ਬੇਟੇ ਫਰੋਮ ਯੂ, ਬਟ ਕੋਈ ਗੱਲ ਨਹੀਂ, ਰਬਾਬ ਅਗਲੀ ਵਾਰੀ ਸਹੀ। ਬੱਚਾ ਬੜੀ ਅੱਛੇ ਤਰੀਕੇ ਨਾਲ ਯੂ ਪਲੇ ਰਬਾਬ ਦੇ ਵਿੱਚ ਵੀ, ਤੇਰਾ ਕੋਈ ਜਵਾਬ ਨਹੀਂ ਪੁੱਤਰ। ਅਤੇ ਸਾਧ ਸੰਗਤ, ਬੱਚਾ ਬੜਾ ਮਿਹਨਤ ਕਰਦਾ ਔਰ ਬੜੇ ਨਿੱਠ ਕੇ ਗੁਰੂ ਬੱਚਾ ਬੜਾ ਸੇਵਾ ਵੀ ਕਰਦਾ ਗੁਰੂ ਪੰਥ ਦੀ, ਗੁਰੂ ਸੰਗਤ ਦੀ ਸ਼ਬਦ ਰਾਹੀਂ ਬੜੇ ਪਿਆਰ ਦੇ ਨਾਲ। ਤੋਂ ਸਾਧ ਸੰਗਤ ਆਓ, ਅਖੀਰਲਾ ਕੌਨਸਟ ਪਾਰਟੀਸਪੈਂਟਸ ਹੋਵੇਗਾ, ਅਤੇ ਇਸ ਤੋਂ ਬਾਅਦ ਵਿੱਚੋਂ ਮੈਂ ਫਿਰ ਆਪ ਜੀ ਅੱਗੇ ਬੇਨਤੀ ਕਰਕੇ ਫਿਰ ਬੈਠਾਂਗਾ। ਆਓ ਬੱਚੇ ਵੀਰ ਰਾਜ ਕੋਲੋਂ ਪਾਸੋਂ ਆਪਾਂ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੌੜੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੌੜੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਸਾਧੋ ਰਾਮ ਸ਼ਰਨ ਵਿਸਰਾਮਾ ਗੌੜੀ ਰਾਗ ਵਿੱਚ ਹੀ ਗਾ ਕੇ ਸੁਣਾ ਰਿਹਾ ਹਨ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 220 ਤੇ ਬਿਰਾਜਮਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਸ਼ਬਦ ਸਿੱਖਿਆ ਬਖਸ਼ਿਸ਼ ਕਰਦੇ ਹਨ ਕਿ ਹੇ ਸੰਤ ਦਨ, ਵਾਹਿਗੁਰੂ ਜੀ ਦੀ ਸ਼ਰਨ ਪਿਆਹੀ ਮਨ ਨੂੰ ਧਿਕਾ ਆਉਂਦਾ ਹੈ, ਮਨ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਵੇਦ ਪੁਰਾਣ ਪਾਪ ਧਾਰਮਿਕ ਪੁਸਤਕਾਂ ਦਾ ਪੜ੍ਹਨ ਦਾ ਤਾਂ ਹੀ ਲਾਭ ਹੈ ਜੇ ਮਨੁੱਖ ਵਾਹਿਗੁਰੂ ਜੀ ਦੀ ਬੰਦਗੀ ਕਰੇ ਅਤੇ ਨਾਮ ਸਿਮਰਨ ਕਰੇ। ਗੌੜੀ ਰਾਗ ਵਿੱਚ ਰੇਹ ਅਤੇ ਦਾ ਸੁਰ ਕੋਮਲ ਲੱਗਦੇ ਹਨ, ਬਾਕੀ ਸੁਰ ਸ਼ੁੱਧ ਲੱਗਦੇ ਹਨ। ਗੌੜੀ ਰਾਗ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪੈਰ ਹੈ ਅਤੇ ਗੌੜੀ ਰਾਗ ਸ਼ਾੜਵ ਸੰਪੂਰਨ ਜਾਤੀ ਦਾ ਰਾਗ ਹੈ। ਗੌੜੀ ਰਾਗ ਦਾ ਵਾਦੀ ਸੁਰ ਰੇਹ ਕੋਮਲ ਹੈ ਅਤੇ ਸਮਵਾਦੀ ਸੁਰ ਪਾ ਹੈ। ਪਿਆਰ ਨਾਲ ਸਿਮਰਨ ਕਰਿਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਸਾਡੇ ਇਸ ਗਰੁੱਪ ਦੇ ਅੱਜ ਦੇ ਪੜਾਅ, ਦੂਸਰੇ ਦਿਨ ਦੇ ਪੜਾਅ ਦੇ ਅਖੀਰਲੇ ਪਾਰਟੀਸਪੈਂਟ ਸਨ। ਬੱਚਾ ਕਾਕਾ ਵੀਰ ਰਾਜ ਸਿੰਘ, ਬੜੇ ਪਿਆਰ ਦੇ ਨਾਲ ਇਹਨਾਂ ਨੇ ਆਪ ਜੀ ਸਾਹਮਣੇ ਸ਼ਬਦ ਨੂੰ ਗਾਇਨ ਕੀਤਾ ਹੈ। ਗੁਰੂ ਬਖਸ਼ਿਸ਼ ਕਰੇ, ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਹੀ ਸਿੱਖ ਸੰਗਤ ਦੀ ਸੇਵਾ ਕਰਦਾ ਰਹੇ। ਤੋ ਸਾਧ ਸੰਗਤ, ਕੁਝ ਅਨਾਊਂਸਮੈਂਟਸ ਨੇ ਜੋ ਮੈਂ ਚਾਹੁੰਦਾ ਕਿ ਬਹੁਤ ਜ਼ਰੂਰੀ ਵੀ ਨੇ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਾਡੇ ਪਾਸ ਪੰਥ ਦੇ ਵਿਦਵਾਨ ਗੁਰਮੁਖ ਸੰਗੀਤ ਨੂੰ ਪਰਨਾਏ ਹੋਏ, ਗੁਰਮੁਖ ਸੰਗੀਤ 'ਤੇ ਉਹਨਾਂ ਨੇ ਬਹੁਤ ਸਾਰਾ ਕੰਮ, ਮਿਹਨਤ ਵੀ ਕੀਤੀ ਹੈ, ਕਰ ਵੀ ਰਹੇ ਨੇ ਅਤੇ ਅੱਗੇ ਵੀ ਕਰਨਗੇ। ਡਾਕਟਰ ਗੁਰਨਾਮ ਸਿੰਘ ਜੀ ਉਹ ਸਾਡੇ ਵਿੱਚ ਪਹੁੰਚੇ ਹੋਏ ਹਨ। ਸੱਤ ਵਜੇ ਤੋਂ ਲੈ ਕੇ 8:30 ਵਜੇ ਤੱਕ ਰਾਜ ਦਰਬਾਰ ਦਾ ਦੀਵਾਨ ਵੀ ਸਜੇਗਾ ਅਤੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਹੁਮ ਆ ਕੇ ਦਰਸ਼ਨ ਦਿਓ। ਦੂਸਰਾ, ਉਹਨਾਂ ਵੱਲੋਂ ਡਾਕਟਰ ਗੁਰਨਾਮ ਸਿੰਘ ਜੀ, ਡਾਕਟਰ ਗਗਨਦੀਪ ਸਿੰਘ ਹੋਰਾਂ ਵੱਲੋਂ ਮੰਡੇ ਨੂੰ, ਸੋਮਵਾਰ ਨੂੰ 3 to 5 ਵਜੇ ਤੱਕ ਗੁਰਮੁਖ ਸੰਗੀਤ ਦੀ ਵਰਕਸ਼ਾਪ ਵੀ ਲੱਗੇਗੀ, ਜਿਸ ਵਿੱਚ ਗੁਰਮੁਖ ਸੰਗੀਤ ਦਾ ਪਲੱਸ ਮੇਰੇ ਵੀਰ ਤਬਲਾ ਵਾਦਕ ਭਾਈ ਰਾਜਵਿੰਦਰ ਸਿੰਘ ਜੀ, ਇਹ ਵੀ ਗੁਰਮੁਖ ਸੰਗੀਤ ਦੀ ਤਬਲੇ ਦੀ ਵਰਕਸ਼ਾਪ ਲਗਾਉਣਗੇ। ਸਾਰਿਆਂ ਨੂੰ ਬੇਨਤੀ ਹੈ, ਜੋ ਜੋ ਵੀ ਚਾਹਵਾਨ ਹੈ ਉਹ ਦਸਾਂ ਨੂੰ ਸਾਰੇ ਔਰਗਨਾਈਜ਼ਰ ਨੂੰ ਆ ਕੇ ਆਪਣਾ ਨਾਮ ਲਿਖਾ ਦੇਣ, ਸੋ ਦੈਟ ਅਸੀਂ ਉਸਨੂੰ ਸਹੀ ਤਰੀਕੇ ਨਾਲ ਅਰੇਂਜ ਕਰ ਸਕੀਏ, ਸਹੀ ਤਰੀਕੇ ਨਾਲ ਔਰਗਨਾਈਜ਼ ਕਰ ਸਕੀਏ। ਤੋ ਸਾਧ ਸੰਗਤ, ਜਿਵੇਂ ਦਾਸ ਨੇ ਜ਼ਿਕਰ ਕੀਤਾ ਕਿ ਇੱਥੇ ਸਮਾਪਤੀ ਹੈ, ਮੈਂ ਖਾਸ ਜਿਹੜੇ ਵੀਰਾਂ ਨੇ ਜੱਜ ਸਾਹਿਬਾਨਾਂ ਦੀ ਸੇਵਾ ਕੀਤੀ, ਡਾਕਟਰ ਗਗਨਦੀਪ ਸਿੰਘ ਜੀ, ਭਾਈ ਰਾਜਵਿੰਦਰ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਭਾਈ ਅਮਰਿੰਦਰ ਸਿੰਘ ਜੀ, ਭਾਈ ਨਰਿੰਦਰਪਾਲ ਸਿੰਘ ਜੀ, ਮੇਰੇ ਵੱਡੇ ਵੀਰ ਭਾਈ ਰਿਸ਼ਪਾਲ ਸਿੰਘ ਜੀ, ਬੜੇ ਨਿੱਠ ਕੇ, ਬੜੇ ਪਿਆਰ ਦੇ ਨਾਲ, ਬੜੇ ਵੱਜਤ ਦੇ ਵਿੱਚ ਆ ਕਰਕੇ, ਰੀਝ ਦੇ ਨਾਲ ਇਹਨਾਂ ਨੇ ਜੱਜ ਸਾਹਿਬਾਨਾਂ ਦੀ ਨਿਰਪੱਖ ਹੋ ਕਰਕੇ ਬੜੀ ਸੇਵਾ ਕੀਤੀ ਹੈ। ਗੁਰੂ ਬਖਸ਼ਿਸ਼ ਕਰੇ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਇਹਨਾਂ ਦਾ ਕੋਟ ਆਨ ਕੋਟ ਧੰਨਵਾਦ ਹੈ। ਸਾਧ ਸੰਗਤ, ਜਿਹੜੇ ਖਾਸ ਕਰਕੇ ਸਾਡੇ ਫਿਊਚਰ ਦੇ ਜਿਹੜੇ ਸਪੀਕਰਸ ਨੇ, ਜਿਨ੍ਹਾਂ ਨੇ ਕੱਲ੍ਹ ਵੀ ਸੇਵਾ ਕੀਤੀ ਹੈ, ਬੱਚੀ ਨਾਜਦੀਪ ਕੌਰ, ਬੱਚਾ ਬੀਰਜੋਤ ਸਿੰਘ, ਬੱਚੀ ਗੁਰਨੂਰ ਕੌਰ, ਬੱਚੀ ਆਸ਼ਨਾ ਕੌਰ, ਕਾਕਾ ਬਰਨੇ ਸਿੰਘ, ਬੱਚੀ ਜਪਜੀ ਕੌਰ ਅਤੇ ਕਾਕਾ ਗੁਰਫਤਿਹ ਸਿੰਘ ਨੇ, ਇਹਨਾਂ ਨੇ ਕੱਲ੍ਹ ਅਤੇ ਅੱਜ ਸੇਵਾ ਕੀਤੀ ਸੀ, ਇਹਨਾਂ ਦਾ ਵੀ ਕੋਟ ਧੰਨਵਾਦ ਹੈ। ਔਰ ਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਤਬਲੇ ਵਿੱਚ ਜੋ ਸੇਵਾ ਕੀਤੀ ਜਿਨ੍ਹਾਂ ਸਿੰਘਾਂ ਨੇ, ਅਸ਼ਨੀਤ ਸਿੰਘ, ਬਰਨੇ ਸਿੰਘ, ਮਨਦੀਪ ਸਿੰਘ ਅਤੇ ਅਮਰਿੰਦਰ ਸਿੰਘ ਹੋਰਾਂ ਨੇ ਬੜੇ ਪਿਆਰ ਦੇ ਨਾਲ ਸੇਵਾ ਕੀਤੀ, ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਔਰ ਸਾਧ ਸੰਗਤ, ਇਹ ਜੋ ਇਤਨਾ ਵੱਡਾ ਅਡੰਬਰ ਹੈ, ਇਹ ਇੱਕ ਬੰਦੇ ਦਾ ਕੰਮ ਨਹੀਂ ਹੈ। ਇਹਦੇ ਵਿੱਚ ਜੋ ਮੈਂ ਜਿਹੜੇ ਵਲੰਟੀਅਰ ਨੇ ਸੇਵਾ ਕੀਤੀ, ਮੈਂ ਉਹਨਾਂ ਦਾ ਨਾਮ ਲੈਣੋ ਨਹੀਂ ਰਹਿ ਸਕਦਾ, ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ। ਜਿਸ ਤਰ੍ਹਾਂ ਦਾਸ ਨੇ ਜ਼ਿਕਰ ਕੀਤਾ ਕਿ ਇਹ ਜੇ ਨਾਲ ਨਾ ਆਉਂਦੇ, ਇਹੋ ਜਿਹੇ ਪ੍ਰੋਗਰਾਮ ਲਿਖਣੇ ਕੋਈ ਸੌਖੇ ਨਹੀਂ ਹੈਗੇ। ਉਹਨਾਂ ਵਿੱਚੋਂ ਬੱਚੀ ਅਨੰਤ ਕੌਰ ਸਿਧਾਨਾ, ਤਿੰਨਾਂ ਦੇ ਧਰਮਸਪਤੀ ਭਾਈ ਪੁਨੀਤ ਸਿੰਘ ਜੀ ਸਿਧਾਨਾ, ਪਵਨੀਤ ਕੌਰ, ਕਰਨਦੀਪ ਸਿੰਘ, ਸਿਮਰਦੀਪ ਸਿੰਘ ਜੀ, ਜਿਹੜਾ ਸਾਧ ਸੰਗਤ ਟਾਈਮ ਮੈਨੇਜਮੈਂਟ ਦੇ ਵਿੱਚ ਭਾਈ ਸਿਮਰਦੀਪ ਸਿੰਘ ਦਾ ਕੋਈ ਜਵਾਬ ਨਹੀਂ, ਬੜੇ ਸੋਹਣੇ ਢੰਗ ਦੇ ਨਾਲ ਕੀਤਾ। ਭਾਈ ਮਨਦੀਪ ਸਿੰਘ, ਜਿਤਨੀਆਂ ਵੀ ਰਜਿਸਟਰੇਸ਼ਨ ਸਾਰੀਆਂ ਔਨਲਾਈਨ ਚੱਲ ਰਹੀਆਂ ਸਨ, ਕੰਟਰੋਲ ਚੱਲ ਰਿਹਾ ਸੀ, ਇਹ ਸਾਰਾ ਮਨਦੀਪ ਸਿੰਘ ਹੋਰੀ ਕੰਟਰੋਲ ਕਰ ਰਹੇ ਸਨ, ਬੜੇ ਪਿਆਰ ਦੇ ਨਾਲ, ਬੜੇ ਵਜਨ 'ਚ, ਬੜੇ ਵੀਰ ਸ਼ਰਧਾ ਭਾਵਨਾ ਨਾਲ ਹੋ ਕਰਕੇ ਸੇਵਾ ਕਰਦੇ ਹਨ। ਇੱਕ ਹੋਰ ਆਪ ਜੀ ਨੇ ਵੇਖਿਆ, ਜਗਜਿੰਦਰ ਸਿੰਘ, ਜੋ ਜਿਨ੍ਹਾਂ ਨੇ ਸ਼ਬਦ ਗੁਰਬਾਣੀ ਸਾਨੂੰ ਕੰਪਿਊਟਰ 'ਤੇ ਸਾਹਮਣੇ ਸਕਰੀਨਾਂ 'ਤੇ ਦਿਖਾ ਰਹੇ ਹਨ, ਇਹਨਾਂ ਦੀ ਵੀ ਬੜੀ ਸੇਵਾ, ਬੜੇ ਪਿਆਰ ਦੇ ਨਾਲ ਸੇਵਾ ਕਰਦੇ ਹਨ। ਸਾਰਾ ਪਰਿਵਾਰ ਹੀ ਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਜੁੜਿਆ ਹੋਇਆ। ਗੁਰੂ ਪਾਤਸ਼ਾਹ ਇਹਨਾਂ ਸਾਰੇ ਵਲੰਟੀਅਰ ਦੇ ਪਰਿਵਾਰਾਂ ਦੇ ਜੀਆਂ ਵਿੱਚ ਗੁਰੂ ਪਰਸ ਪਿਆਰ, ਇਤਫਾਕ, ਚੜ੍ਹਦੀ ਕਲਾ ਬਖਸ਼ਿਸ਼ ਕਰੇ। ਤੋ ਆਓ ਸਾਧ ਸੰਗਤ, ਜੋ ਦੂਜੇ ਦਿਨ ਦਾ ਜੋ ਪੜਾਅ ਹੈ ਕੰਪੀਟੀਸ਼ਨ ਦਾ, 25ਵਾਂ ਭਾਈ ਹੀਰਾ ਸਿੰਘ ਰਾਗੀ ਜੀ ਦਾ ਜੋ ਮੈਮੋਰੀਅਲ ਸ਼ਬਦ ਗਾਇਨ ਕੰਪੀਟੀਸ਼ਨ, ਜੋ ਉਹਨਾਂ ਦੀ 100ਵੀਂ ਬਰਸੀ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਅੱਜ ਦਾ ਜੋ ਦੂਸਰੇ ਦਿਨ ਦਾ ਪੜਾਅ ਹੈ ਇੱਥੇ ਖਤਮ ਹੁੰਦਾ ਹੈ। ਕੱਲ੍ਹ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ, ਸਵੇਰੇ 9 ਵਜੇ ਤੋਂ ਲੈ ਕਰਕੇ ਜਿਤਨੀ ਦੇਰ ਤੱਕ ਚੱਲੇਗਾ। ਆਪ ਸਾਰੀ ਸਾਧ ਸੰਗਤਾਂ ਦਾ ਵੀ ਕੋਟ ਆਨ ਕੋਟ ਧੰਨਵਾਦ ਹੈ, ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼। ਅਤੇ ਨਾਲ ਹੀ ਮੈਂ ਇੱਥੋਂ ਦੀ ਪ੍ਰਬੰਧਕ ਕਮੇਟੀ ਜੋ ਹੈ, ਬੜੇ ਪਿਆਰ ਦੇ ਨਾਲ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ, ਬੜੇ ਗੁਰੂ ਪਾਤਸ਼ਾਹ ਇਹਨਾਂ ਸਾਰੇ ਪ੍ਰਬੰਧਕ ਸੱਜਣਾਂ ਨੂੰ ਵੀ ਪਰਸਪਰ ਪਿਆਰ, ਇਤਫਾਕ, ਚੜ੍ਹਦੀ ਕਲਾ ਅਤੇ ਸਿੱਖ ਕੌਮ ਦੀ, ਸਿੱਖ ਸੰਗਤ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ। ਆਓ ਅਗਲਾ ਜੋ ਦੀਵਾਨ ਹੈ, 10-15 ਮਿੰਟ ਵਾਸਤੇ ਜੋ ਬੱਚੇ ਹਨ ਇਹ ਆਪਣਾ ਸ਼ਬਦ ਗਾਇਨ ਆਪ ਸਾਹਮਣੇ ਪੇਸ਼ ਕਰਨਗੇ। ਤੋ ਕੰਪੀਟੀਸ਼ਨ ਦਾ, ਸ਼ਬਦ ਗਾਇਨ ਦਾ ਜੋ ਪੜਾਅ ਹੈ ਅੱਜ ਖਤਮ ਹੁੰਦਾ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲਾਭ ਸੁਣ ਵੱਡਾ ਆਖਿਆ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਧ ਬਿਨ ਸਿੱਧੀ ਕਿਨੈ ਨਾਮ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਮਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚ

ਆਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਖਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ

ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਰਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੌਣ ਤੁਧ

ਹਰ ਧਿਆਵੈ ਹੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ।

ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰੀ

ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ

ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧਾਨਯ ਧਾਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਾਈ

ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਿਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ, ਆਦ ਜੁਗਾਦ ਸਰੂਪ ਸਵਯੰ ਭਵ। ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤਿ ਉਤਪਾਤਾ, ਸਕਲ ਮਲੇਸ਼ ਕਰੋਰਨ ਘਾਤਾ। ਜੇ ਅਸ ਤੁਝ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕੇ ਤਾਪ ਤਨਕ ਮੈਂ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਪਾਸਤੇ ਤਾਹੇ ਉਬਾਰਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਮ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ

ਪ੍ਰਣਾਮ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ

ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਕਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਧਾਰੋ

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀ ਉੱਥੇ ਤੇਰੀ ਰੱਖ। ਅਗਨੀ ਉੱਧਰ ਮਾਹੇ, ਸੁਣ ਕੈ ਜਮ ਕੇ ਦੂਤ, ਨਾਹੀ ਤੇਰੇ ਛੱਡ ਜਾਹੇ। ਭੌਜਲ ਬਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ। ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ। ਸ੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ। ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾ, ਰੱਖੇ ਰੱਖਣ ਹਾਰ ਆਪ ਉਬਾਰਿਅਨ। ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨ ਹੋਣਾ ਵਿਸਾਰਿਅਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਅਨ।

ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 272 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਪੌੜੀ 6 ਨੰਬਰ ਦੇ ਸਿਰਲੇਖ ਅਧੀਨ ਦਰਜ, ਅਸ਼ਟਪਦੀ ਨੰਬਰ 7 ਦੇ ਸਿਰਲੇਖ ਅਧੀਨ ਹੈ। 6ਵਾਂ ਪਦਾ ਸਤਿਗੁਰੂ ਸਾਹਿਬ ਜੀ ਨੇ ਜੋ ਉਚਾਰਨ ਕੀਤਾ ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਅੰਦਰ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ ਨੇ, ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਰੰਭ ਕਰਦੇ, ਸਾਧਕੈ ਸੰਗ ਨਹੀਂ ਕਛ ਕਾਲ। ਮਹਾਰਾਜ ਜੀ ਕਹਿੰਦੇ ਕਿ ਜਦੋਂ ਰੱਤੇ ਹੋਏ ਗੁਰਮੁਖਾਂ ਦੀ ਸਤ ਸੰਗਤ ਵਿੱਚ ਚਲੇ ਜਾਈਏ ਤੇ ਇਸ ਗੱਲ ਦਾ ਨਿਰਣਾ ਹੈ ਕਿ ਫਿਰ ਜੀਵਨ ਦੀ ਬਹੁਤੀ ਤਸ਼ੱਦਦਮਈ ਘਾਲ ਜਿਹੜੀ ਹੈ ਉਹ ਘਾਲਣ ਦੀ ਜ਼ਰੂਰਤ ਨਹੀਂ ਪੈਂਦੀ। ਕਹਿਣ ਤੋਂ ਭਾਵ ਕਿ ਸਤ ਸੰਗਤ ਵਿੱਚ ਸੁਰਤ ਜੋੜਿਆਂ ਗੁਰਬਾਣੀ ਦਾ ਅਸਰ ਵੀ ਵਧੇਰੇ ਹੈ, ਸਾਧ ਸੰਗਤ ਵਿੱਚ ਬੈਠਿਆਂ ਸੁਰਤ ਦੀ ਇਕਾਗਰਤਾ ਵੀ ਵੱਧ ਬਣਦੀ ਹੈ, ਸਾਧ ਸੰਗਤ ਵਿੱਚ ਬੈਠਿਆ ਮਨ ਜਿਹੜਾ ਹੈ ਦੌੜਿਆ ਹੋਇਆ ਮਨ ਵੀ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਜੀਵਨ ਦੇ ਵਿੱਚ ਮਹਾਰਾਜ ਜੀ ਨੇ ਸਤ ਸੰਗਤ ਦੀ ਮਹਿਮਾ ਨੂੰ ਬਹੁਤ ਉੱਤਮ ਗਿਣਿਆ ਕਿ ਜਿਹੜੀ ਸਤ ਸੰਗਤ ਦੀ ਮਹਿਮਾ ਹੈ ਔਰ ਇਹ ਜੀਵਨ ਦੇ ਵਿੱਚ ਬਹੁਤ ਬਖਸ਼ਿਸ਼ਾਂ ਜਿਹੜੀ ਹੈ ਉਹ ਕਰ ਦੇਣ ਵਾਲੀ। ਉਦਾਹਰਣ ਦੇ ਤੌਰ 'ਤੇ ਆਪ ਜੀ ਦੇ ਸਨਮੁੱਖ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਸਾਡੇ ਸਨਮੁੱਖ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਤਨਿਕ ਹੀ ਜਾਮੁਨ ਕਹਿ ਦੁੱਧ ਦੱਧ ਹੋਤ ਜੈਸੇ, ਤਨਿਕ ਹੀ ਕਾਂਜੀ ਪਰੈ ਦੁੱਧ ਫਾਟ ਜਾਤ ਹੈ, ਤਨਿਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ, ਤਨਿਕ ਹੀ ਚਿੰਗ ਕਹਿ ਭਸਮ ਹੋਏ ਸਮਾਤ ਹੈ, ਤਨਿਕ ਹੀ ਖਾਏ ਬਿਖ ਹੋਤ ਹੈ ਬਿਨਾਸ਼ ਕਾਲ, ਤਨਿਕ ਹੀ ਅੰਮ੍ਰਿਤ ਕਹਿ ਅਮਰ ਹੋਏ ਗਾਤ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਸਤ ਸੰਗਤ ਅਤੇ ਕੁਸੰਗਤ ਦੀ ਉਦਾਹਰਨ ਦਿੰਦਿਆਂ ਸਾਡੇ ਸਨਮੁੱਖ ਨਿਰਣਾ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਗਤ ਦਾ ਅਸਰ ਕੀ ਹੈ। ਸੰਗਤ ਦੇ ਅਸਰ ਦਾ ਜ਼ਿਕਰ ਕਰੀਏ ਤੇ ਸਭ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਕਹਿਣਗੇ ਦੁੱਧ ਦਾ ਭਾਂਡਾ ਭਰਿਆ ਹੋਵੇ, ਉਸ ਦੁੱਧ ਦੇ ਭਾਂਡੇ ਨੂੰ ਥੋੜ੍ਹੀ ਜਿਹੀ ਤਨਿਕ ਜਾਮੁਨ, ਜਾਮੁਨ ਦਾ ਅਰਥ ਹੁੰਦਾ ਜਾਗ ਲਾ ਦੇਣੀ ਦਹੀਂ ਦੇ ਨਾਲ, ਜਿਹਨੂੰ ਦਹੀਂ ਦੀ ਜਾਗ ਆਪਾਂ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਆਮ ਕਰਕੇ ਖੱਟਾ ਲਾਉਣਾ ਵੀ ਸ਼ਬਦ ਵਰਤ ਦਿੰਦੇ ਹਾਂ। ਮਹਾਰਾਜ ਜੀ ਕਹਿੰਦੇ, ਭਾਈ ਗੁਰਦਾਸ ਸਾਹਿਬ ਕਹਿਣਗੇ ਕਿ ਥੋੜ੍ਹਾ ਜਿਹਾ ਦਹੀਂ ਦੀ ਜਾਗ ਜਿਹੜੀ ਉਹ ਭਾਂਡੇ ਭਰੇ ਹੋਏ ਭਾਂਡੇ ਦੁੱਧ ਦੇ ਨੂੰ ਜਾਗ ਲਾ ਦਈਏ
ਅਤੇ ਉਹ ਤੁਰੰਤ ਜਿਹੜਾ ਹੈ ਉਹ ਦਹੀਂ ਵਿੱਚ ਬਦਲ ਜਾਂਦਾ ਹੈ। ਅਤੇ ਦਹੀਂ ਤੋਂ ਬਾਅਦ ਉਹਨੂੰ ਰਿੜਕ ਲਓ, ਉਹਦੇ ਵਿੱਚੋਂ ਮੱਖਣ ਪ੍ਰਗਟ ਹੋ ਜਾਏਗਾ, ਲੱਸੀ ਵੱਖਰੀ ਪ੍ਰਾਪਤ ਹੋ ਜਾਏਗੀ, ਮੱਖਣ ਤੋਂ ਬਾਅਦ ਤੱਤ ਰੂਪ ਦੇ ਵਿੱਚ ਘਿਓ ਜਿਹੜਾ ਹੈ ਉਹ ਨਿਕਲ ਆਏਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੁੱਧ ਨੂੰ ਸੰਗਤ ਮਿਲੀ ਥੋੜ੍ਹੀ ਜਿਹੀ ਜਾਗ ਦੀ, ਥੋੜ੍ਹਾ ਜਿਹਾ ਖੱਟਾ ਮਿਲਿਆ, ਥੋੜ੍ਹਾ ਜਿਹਾ ਦਹੀਂ ਮਿਲਿਆ, ਉਹਨੇ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ। ਭਾਵ ਜਿੰਨਾ ਦੁੱਧ ਸੀ ਉਹ ਦਹੀਂ ਦੇ ਰੂਪ ਦੇ ਵਿੱਚ ਬਣਦਾ ਗਿਆ, ਜਿਉਂ ਜਿਉਂ ਉਹਨੂੰ ਰਿੜਕਦੇ ਰਹੇ ਤਿਉਂ ਤਿਉਂ ਉਹਦੀ ਕੀਮਤ ਵੱਧਦੀ ਗਈ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਆ ਜੀਵਨ ਵੀ ਦੁੱਧ ਦੀ ਨਿਆਈ ਹੈ, ਇਹਨੂੰ ਬੰਦਗੀ ਦੀ, ਕਰਤੇ ਪੁਰਖ ਦੀ ਬੰਦਗੀ ਵਾਲਿਆਂ ਦੀ ਸੰਗਤ ਦੀ ਜਾਗ ਲਾ ਲਓਗੇ, ਚੰਗਿਆਈ ਦੀ ਜਾਗ ਲਾ ਲਓਗੇ, ਜਿਉਂ ਜਿਉਂ ਇਹਨੂੰ ਜਾਗ ਲਾ ਕੇ ਰੱਖੋਗੇ ਤਿਉਂ ਤਿਉਂ ਇਹਦੀ ਕੀਮਤ, ਇਹਦੇ ਗੁਣਾਂ ਦੀ ਕੀਮਤ ਜਿਹੜੀ ਹੈ ਉਹ ਵੱਧਦੀ ਜਾਏਗੀ, ਇਨਸਾਨ ਦੇਵਤਾਈ ਬਿਰਤੀ ਦਾ ਪਾਤਰ ਹੋਣਾ ਸ਼ੁਰੂ ਹੋ ਜਾਏਗਾ। ਇਨਸਾਨ ਦੇਵ ਬਿਰਤੀ ਦਾ ਪਾਤਰ ਹੋਣਾ ਹੋਏਗਾ, ਜਿਉਂ ਜਿਉਂ ਇਹ ਵਿਚਾਰ ਕਰਦਾ ਰਹੇਗਾ ਤਿਉਂ ਤਿਉਂ ਇਹਦੇ ਗੁਣਾਂ ਵਿੱਚ, ਇਹਦੇ ਸ਼ਬਦਾਂ ਵਿੱਚ, ਇਹਦੇ ਜੀਵਨ ਸ਼ੈਲੀ ਦੇ ਵਿੱਚ ਜਿਹੜੀ ਉਹ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਜੇ ਤਨਿਕ ਹੀ ਥੋੜ੍ਹਾ ਜਿਹਾ, ਕਹਿੰਦੇ ਨੇ ਤਨਿਕ ਹੀ ਜਾਮਨ ਕਹਿ ਦੂਧ ਦੱਦ ਹੋਤ ਜੈਸੇ, ਤਨਿਕ ਹੀ ਕਾਂਜੀ ਪਰ ਦੂਧ ਫਾਟ ਜਾਤ ਹੈ। ਪਰ ਕਹਿੰਦੇ ਜੇ ਉਲਟ ਤੋਂ ਉਲਟ ਕੋ ਸੰਗਤ ਮਿਲ ਜਾਏ ਅਤੇ ਥੋੜ੍ਹੇ ਜੇ ਦੁੱਧ ਨੂੰ ਤੁਸੀਂ ਖੱਟਾ ਨਿੰਬੂ ਪਾ ਦਿਓ ਵਿੱਚ ਜਾਂ ਇਮਲੀ ਪਾ ਦਿਓ, ਕਾਂਜੀ ਪਾ ਦਿਓ, ਥੋੜ੍ਹੇ ਚਿਰ ਦੇ ਵਿੱਚ ਹੀ ਦੁੱਧ ਫਟ ਜਾਂਦਾ, ਕਿਸੇ ਕੰਮ ਨਹੀਂ। ਭਾਈ ਗੁਰਦਾਸ ਸਾਹਿਬ ਕਹਿਣਗੇ ਇੱਕ ਦੁੱਧ ਨੂੰ ਜਾਗ ਦੀ ਸੰਗਤ ਮਿਲੀ ਅਤੇ ਉਹ ਜਿਉਂ ਜਿਉਂ ਉਹਦੀ ਉਹ ਪ੍ਰੋਸੈਸ ਵਿੱਚ ਜਾਂਦਾ ਰਿਹਾ, ਦਹੀਂ ਬਣਿਆ, ਮੱਖਣ ਬਣਿਆ, ਘਿਓ ਬਣਿਆ, ਉਹਦੀ ਕੀਮਤ ਵੱਧਦੀ ਗਈ। ਪਰ ਜਦੋਂ ਉਸੇ ਦੁੱਧ ਨੂੰ ਜਿਹੜਾ ਸੀ ਉਹ ਤੁਰੰਤ ਕਾਂਜੀ ਪਾ ਦਿੱਤੀ, ਕਹਿਣਗੇ ਇਮਲੀ ਉਸ ਦੁੱਧ ਵਿੱਚ ਪਾ ਦਿੱਤੀ ਅਤੇ ਤੁਰੰਤ ਦੂਧ ਫਾਟ ਜਾਤ ਹੈ। ਭਾਈ ਗੁਰਦਾਸ ਸਾਹਿਬ ਕਹਿਣਗੇ ਤਨਿਕ ਹੀ ਕਾਂਜੀ ਪਰ ਦੂਧ ਫਾਟ ਜਾਤ ਹੈ, ਤੁਰੰਤ ਦੁੱਧ ਫਟ ਜਾਂਦਾ, ਉਹਨੂੰ ਕਿਸੇ ਪ੍ਰੋਸੈਸ ਵਿੱਚ ਨਹੀਂ ਲਿਆਂਦਾ ਜਾ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸੰਗਤ ਵਿੱਚ ਆਪਾਂ ਬੈਠੇ ਹਾਂ, ਜਿਹੜਾ ਮਨ ਹੈ, ਜੀਵਨ ਹੈ, ਇਹ ਜੀਵਨ ਦੁੱਧ ਦੀ ਨਿਆਈ ਹੈ। ਜੇ ਇਹਨੂੰ ਮਾੜੀ ਕੁਸੰਗਤ ਜਾਂ ਵਿਸ਼ਿਆਂ ਵਿਕਾਰਾਂ ਰੂਪੀ ਕਾਂਜੀ ਦੀ ਸੰਗਤ ਮਿਲ ਗਈ, ਦਿਨੋਂ ਦਿਨ ਇਹਦੀ ਕੀਮਤ ਘੱਟਦੀ ਜਾਏਗੀ, ਦਿਨੋਂ ਦਿਨ ਇਹਦਾ ਜਿਹੜਾ ਹੈ ਉਹ ਜੀਵਨ ਘਾਟੇ ਵਾਲੇ ਪਾਸੇ ਅਤੇ ਬੁਰਿਆਈਆਂ ਵਾਲੇ ਪਾਸੇ ਤੁਰਿਆ ਜਾਏ। ਅਗਲੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੀ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਤਨਿਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ, ਇੱਕ ਨਿੱਕਾ ਜਿਹਾ ਬੀਜ ਬੀਜੋ, ਬੀਜ ਬੀਜਦਿਆਂ ਸਾਰ ਉਹਨੂੰ ਬੜਾ ਲੰਮਾ ਸਮਾਂ ਸਿੰਚਿਆ ਜਾਂਦਾ ਹੈ ਖੇਤਾਂ ਦੇ ਵਿੱਚ, ਜ਼ਮੀਨ ਦੇ ਵਿੱਚ ਸਿੰਚਣ ਤੋਂ ਬਾਅਦ ਉਹਨੂੰ ਪਾਣੀ ਦੇਣ ਤੋਂ ਬਾਅਦ ਕੀ ਹੁੰਦਾ ਕਿ ਉਹ ਹੌਲੀ ਹੌਲੀ ਕਈ ਸਾਲਾਂ ਵਿੱਚ ਬਿਰਖ ਬਣਦਾ, ਦਰਖਤ ਬਣਦਾ, ਉਹਦੇ ਵਿੱਚੋਂ ਫਲ ਲੈ ਸਕਦੇ ਹੋ, ਲੱਕੜ ਲੈ ਸਕਦੇ ਹੋ, ਉਹਦੇ ਪੱਤਿਆਂ ਤੋਂ ਕੰਮ ਲੈ ਸਕਦੇ ਹੋ, ਉਹਦੇ ਫੁੱਲਾਂ ਤੋਂ ਕੰਮ ਲਿਆ ਜਾ ਸਕਦਾ। ਬਹੁਤ ਤਰੀਕਿਆਂ ਦੇ ਨਾਲ ਉਸ ਦਰਖਤ ਦੀ ਵਰਤੋਂ, ਧੁੱਪੇ ਰਹਿਣ ਵਾਲਾ ਬੰਦਾ ਉਹਦੀ ਛਾਵੇਂ ਵੀ ਬੈਠ ਸਕਦਾ। ਪਰ ਇੱਕ ਗੱਲ ਦਾ ਖਿਆਲ ਕਰੀਏ, ਭਾਈ ਗੁਰਦਾਸ ਸਾਹਿਬ ਕਹਿਣਗੇ ਬੜੀ ਮਿਹਨਤ ਲੱਗੀ ਵੀ ਇਸ ਛੋਟੇ ਜਿਹੇ ਬੀਜ ਨੂੰ ਦਰਖਤ ਬਣਾਉਣ 'ਤੇ। ਮਹਾਰਾਜ ਜੀ ਕਹਿੰਦੇ ਆਹ ਅੰਦਰ ਵੀ ਜਿਹੜਾ ਹੈ ਨਾ, ਜਦੋਂ ਇਹਨੂੰ ਬੰਦਗੀ ਦੀ ਜਾਗ, ਬੰਦਗੀ ਦਾ ਬੀਜ ਅੰਦਰ ਬੀਜੋਗੇ, ਹੌਲੀ ਹੌਲੀ ਇਹਨੂੰ ਬੰਦਗੀ ਦਾ, ਅਭਿਆਸ ਦਾ, ਸੇਵਾ ਦਾ, ਸਿਮਰਨ ਦਾ ਪਾਣੀ ਦੇਈ ਜਾਵਾਂਗੇ, ਤਿਉਂ ਤਿਉਂ ਇਹ ਜੀਵਨ ਦਾ, ਬੰਦਗੀ ਦਾ ਦਰਖਤ ਵੱਡਾ ਹੋਣਾ ਸ਼ੁਰੂ ਹੋ ਜਾਏਗਾ, ਇਹਨੂੰ ਫਲ ਲੱਗਦਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਤਨਿਕ ਹੀ ਚਿੰਗ ਕਹਿ ਭਸਮ ਹੋਏ ਸਮਾਤ ਹੈ। ਪਰ ਕਹਿੰਦੇ ਉਸੇ ਬਣੇ ਬਣਾਏ ਦਰਖਤ ਨੂੰ ਜੇ ਥੋੜ੍ਹੀ ਜਿਹੀ ਚੰਗਿਆੜੀ ਸੁੱਟ ਦਿਓ ਨਾ, ਅੱਗ ਦੀ ਜਿਹੜਾ ਕਈ ਸਾਲਾਂ ਵਿੱਚ ਪਾਲਿਆ ਹੋਇਆ ਦਰਖਤ, ਥੋੜ੍ਹੀ ਜਿਹੀ ਚੰਗਿਆੜੀ ਸੁੱਟ ਦਿਓ, ਬਣਿਆ ਬਣਾਇਆ ਦਰਖਤ ਸਾੜ ਕੇ ਸਵਾਹ ਕਰ ਦਿੰਦੀ। ਭਾਈ ਗੁਰਦਾਸ ਸਾਹਿਬ ਜੀ ਕਹਿਣਗੇ ਬਸ ਆਹੀ ਖੇਡ ਹੈ, ਜਿੱਦਣ ਜ਼ਿੰਦਗੀ ਦਾ ਦਰਖਤ ਇੱਕਦਮ ਫਲ ਸਹਿਤ ਬਣ ਗਿਆ ਅਤੇ ਉਸ ਦਿਨ ਕਹਿੰਦਿਆ ਜੇ ਅਹੰਕਾਰ ਦੀ, ਵਿਕਾਰਾਂ ਦੀ, ਵਾਸ਼ਨਾ ਦੀ, ਕ੍ਰੋਧ ਦੀ ਛੋਟੀ ਜਿਹੀ ਚਿੰਗ ਲੱਗ ਗਈ, ਇਹ ਬਣਿਆ ਬਣਾਇਆ ਦਰਖਤ ਸੜ ਕੇ ਸਵਾਹ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤਨਿਕ ਹੀ ਖਾਏ ਬਿਖ ਹੋਤ ਹੈ ਵਿਨਾਸ਼ ਕਾਲ, ਥੋੜ੍ਹਾ ਜਿਹਾ ਜ਼ਹਿਰ ਕਿਸੇ ਨੂੰ ਦੇ ਦਿਓ ਅਤੇ ਬੰਦਾ ਉਸੇ ਵੇਲੇ ਮੌਤ ਕਬੂਲ ਜਾਂਦਾ ਹੈ। ਅਤੇ ਜਿਹਦੀ ਮੌਤ ਨੇੜੇ ਹੋਵੇ ਕਹਿੰਦੇ ਥੋੜ੍ਹਾ ਜਿਹਾ ਅੰਮ੍ਰਿਤ ਦੇ ਦਿਓ, ਤਨਿਕ ਹੀ ਅੰਮ੍ਰਿਤ ਕਹਿ ਅਮਰ ਹੋਏ ਗਾਤ ਹੈ, ਬੰਦਾ ਮੌਤ ਦੇ ਮੂੰਹ ਵਿੱਚ ਗਿਆ ਵੀ ਵਾਪਸ ਬਚ ਕੇ ਆ ਜਾਂਦਾ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਤਾਂ ਇਹੀ ਨਿਰਣਾ ਕੀਤਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਸੰਗਤ ਦਾ ਅਸਰ ਹੈ, ਜਿੱਦਾਂ ਦੀ ਸੰਗਤ ਵਿੱਚ ਜਾਵਾਂਗੇ ਉਸੇ ਤਰ੍ਹਾਂ ਦਾ ਫਲ ਮਿਲੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਜਿੱਦਾਂ ਦੀ ਸੰਗਤ ਮਿਲਦੀ ਹੈ ਪੰਛੀ ਨੂੰ, ਉਸੇ ਤਰ੍ਹਾਂ ਦੇ ਫਲਾਂ ਵਿੱਚ ਮੂੰਹ ਮਾਰਦਾ, ਉਸੇ ਤਰ੍ਹਾਂ ਦੀ ਸੰਗਤ ਦੇ ਵਿੱਚੋਂ ਅਸਰ ਕਬੂਲਦਾ। ਛੋਟੀ ਜਿਹੀ ਉਦਾਹਰਨ ਦੇਣ ਲੱਗਾ ਆਪ ਜੀ ਦੇ ਸਨਮੁਖ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਵਸ ਜਾਓ ਅਤੇ ਉੱਜੜ ਜਾਓ ਵਾਲੇ ਨਗਰਾਂ ਨੂੰ ਵਰ ਦੇ ਕੇ ਮਹਾਰਾਜ ਜੀ ਅੱਗੇ ਚੱਲੇ, ਉੱਥੇ ਇੱਕ ਉਦਾਹਰਨ ਜਨਮ ਸਾਖੀ ਦੇ ਕਰਤਿਆਂ ਨੇ, ਵਲੈਤ ਵਾਲੀ ਜਨਮ ਸਾਖੀ, ਉਹਦੇ ਵਿੱਚ ਇੱਕ ਉਦਾਹਰਨ ਆਉਂਦੀ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ। ਕਈਆਂ ਨੇ ਇਹ ਉਦਾਹਰਨ ਕਰਤਾਰਪੁਰ ਦੀ ਵੀ ਲਿਖੀ ਹੈ ਕਿ ਜ਼ਿਕਰ ਕਰਤਾਰਪੁਰ ਹੋਇਆ, ਪਰ ਆਪਣਾ ਮਕਸਦ ਹੈ ਉਹਦੇ ਵਿੱਚ ਉਹ ਤੱਤ ਕੀ ਹੈ। ਉੱਥੇ ਜ਼ਿਕਰ ਕੀਤਾ ਜਾਂਦਾ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਨਗਰ ਦੇ ਵਿੱਚ ਰੁਕਦੇ ਆ, ਔਰ ਇਸ ਨਗਰ ਦੇ ਵਿੱਚ ਦੋ ਮਿੱਤਰ ਨੇ, ਬੜੇ ਚੰਗੇ ਦੋਸਤ ਨੇ, ਦੋਵੇਂ ਇਕੱਠੇ ਆਪਣੇ ਘਰ ਤੋਂ ਬਾਹਰ ਨਿਕਲਦੇ, ਇੱਕ ਮਾੜੀ ਕੁਸੰਗਤ ਵਿੱਚ ਜਾਂਦਾ, ਨਸ਼ਾ ਕਰਦਾ, ਵਾਸ਼ਨਾਵਾਂ ਵਿੱਚ ਬੈਠਦਾ, ਪਤਾ ਨਹੀਂ ਕਿੰਨੀਆਂ ਕੁ ਕੁਰੀਤੀਆਂ, ਕਿੰਨੇ ਕੁ ਗਲਤ ਕਰਮ ਕਰਦਾ। ਇੱਕ ਅਚਾਨਕ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਚਲਾ ਗਿਆ, ਕੀਰਤਨ ਜਿਹੜਾ ਸੀ ਉਹ ਸੁਣ ਰਿਹਾ, ਸੁਣਦਿਆਂ ਸੁਣਦਿਆਂ ਮਨ ਲੀਨ ਹੋ ਗਿਆ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ, ਕੀਰਤਨ ਸੁਣਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦਾ ਰਸ ਆਉਣ ਲੱਗ ਪਿਆ। ਘਰੋਂ ਦੋਵੇਂ ਜਾਂਦੇ ਆ, ਇੱਕ ਵਿਕਾਰਾਂ ਵਾਲੇ ਪਾਸੇ ਚਲਾ ਜਾਂਦਾ ਅਤੇ ਦੂਸਰਾ ਸਤਿਗੁਰੂ ਜੀ ਦੀ ਸੰਗਤ ਵਾਲੇ ਪਾਸੇ ਚਲਾ ਜਾਂਦਾ। ਕੁਝ ਦਿਨ ਲੰਘੇ ਅਤੇ ਜਿਹੜਾ ਸਤ ਸੰਗਤ ਕਰਨ ਵਾਲਾ ਸੀ ਉਹਦੇ ਮਨ ਵਿੱਚ ਮਨਸ਼ਾ ਬਣੀ ਵੀ ਜਿਹੜਾ ਮੇਰਾ ਮਿੱਤਰ ਦੋਸਤ ਹੈ ਮੈਂ ਇਹਨੂੰ ਵੀ ਕਿਉਂ ਨਾ ਚੰਗੇ ਪਾਸੇ ਲਾਵਾਂ। ਜਦੋਂ ਸ਼ਾਮ ਨੂੰ ਵਾਪਸ ਆਏ ਇਕੱਠੇ ਮਿਲਣਾ ਅਤੇ ਇੱਕ ਦਿਨ ਉਹਨੇ ਕਿਹਾ ਵੀ ਭਾਈ ਪੁਰਖਾ ਤੂੰ ਮੇਰਾ ਮਿੱਤਰ ਹੈ, ਮੇਰਾ ਭਰਾ ਹੈ, ਦੋਸਤ ਹੈ, ਮੇਰਾ ਫਰਜ਼ ਬਣਦਾ ਮੈਂ ਤੈਨੂੰ ਸੁਚੇਤ ਕਰਾਂ। ਕਹਿੰਦਾ ਵੇਖ ਮਾੜੀ ਸੰਗਤ ਛੱਡ, ਕੁਛ ਨਹੀਂ ਮਿਲਣਾ ਇਹਦੇ ਵਿੱਚੋਂ, ਜੀਵਨ ਖਰਾਬ ਹੋ ਜਾਏਗਾ, ਵਿਕਾਰਾਂ ਦੇ ਵਿੱਚ ਕੱਖ ਨਹੀਂ ਲੱਭਣਾ, ਮੁੜ ਕੇ ਪਛਤਾਵਾ ਰਹਿ ਜਾਣਾ, ਦਿਨ ਰਾਤ ਤੂੰ ਨਸ਼ੇ ਵਿੱਚ ਲੀਨ ਰਹਿੰਦਾ, ਪਤਾ ਨਹੀਂ ਕਿੱਦਾਂ ਦੇ ਮਾੜੇ ਕਰਮ ਜੀਵਨ ਵਿੱਚ ਧਾਰਨ ਕੀਤੇ, ਤੂੰ ਮੇਰੇ ਨਾਲ ਚੱਲਿਆ ਕਰ। ਅਤੇ ਅੱਗੋਂ ਉਹਨੇ ਸਵਾਲ ਕੀਤਾ, ਕਹਿੰਦੇ ਵੀ ਤੂੰ ਕਿੱਥੇ ਜਾਂਦਾ? ਆਖਿਆ ਮੈਂ ਗੁਰਮੁਖਾਂ ਦੀ ਸੰਗਤ ਵਿੱਚ ਜਾਂਦਾ, ਰੱਬ ਦੀਆਂ ਗੱਲਾਂ ਸੁਣਦਾ। ਉਹ ਕਹਿੰਦੇ ਫਿਰ ਤੈਨੂੰ ਕੀ ਮਿਲਿਆ? ਕਹਿੰਦਾ ਵੀ ਮੈਨੂੰ ਸੰਤੁਸ਼ਟੀ ਹੈ, ਮੈਨੂੰ ਆਪਣੇ ਆਪ ਵਿੱਚ ਮਹਿਸੂਸ ਹੁੰਦਾ ਵੀ ਜਿਵੇਂ ਮੈਂ ਅੰਦਰੋਂ ਖੇਡ ਰਿਹਾ ਹਾਂ, ਆਪਣੇ ਆਪ ਹੀ ਅੰਦਰੋਂ ਮੇਰੇ ਖੇੜਾ ਆ ਰਿਹਾ। ਉਹ ਕਹਿੰਦਾ ਉਹ ਤਾਂ ਮੇਰੇ 'ਚ ਵੀ ਹੈ, ਉਹ ਖੇੜਾ ਤਾਂ ਮੇਰੇ ਵਿੱਚ ਵੀ ਹੈ, ਮੈਂ ਵੀ ਆਨੰਦ ਵਿੱਚ ਆਪਣੇ ਦੋਸਤਾਂ ਨਾਲ ਰਹਿੰਦਾ। ਉਹ ਕਹਿੰਦਾ ਵੀ ਨਹੀਂ, ਤੇਰਾ ਖੇੜਾ ਕੁਝ ਸਮੇਂ ਦਾ ਹੈ, ਜਦੋਂ ਤੇਰਾ ਨਸ਼ਾ ਉਤਰ ਗਿਆ ਤੂੰ ਪਰੇਸ਼ਾਨੀ ਵਿੱਚ ਰਹੇਗਾ। ਕਹਿੰਦਾ ਤੂੰ ਚੱਲਿਆ ਕਰ। ਉਹਨੇ ਕਿਹਾ ਵੀ ਮੈਂ ਜਾ ਨਹੀਂ ਸਕਦਾ। ਉਹਨੇ ਕਿਹਾ ਬਹੁਤ ਕੁਝ ਮਿਲਦਾ ਹੈ। ਉਹਨੇ ਕਿਹਾ ਮੈਨੂੰ ਵੀ ਮਿਲਦਾ। ਕਹਿੰਦਾ ਫਿਰ ਚੱਲ, ਜੇ ਤੂੰ ਜੇਦੀ ਕਰਦਾ ਨਾ ਫਿਰ ਕੱਲ੍ਹ ਤੂੰ ਆਪਣੀ ਸੰਗਤ ਵਿੱਚੋਂ ਵਾਪਸ ਆਈ, ਕੱਲ੍ਹ ਮੈਂ ਆਪਣੀ ਸੰਗਤ ਵਿੱਚੋਂ ਵਾਪਸ ਆਵਾਂਗਾ, ਕੱਲ੍ਹ ਇੱਥੇ ਹੀ ਮਿਲਾਂਗੇ, ਅਤੇ ਆਉਣ ਲੱਗਿਆਂ ਫਿਰ ਇਸ ਗੱਲ ਦਾ ਨਿਰਣਾ ਕਰਾਂਗੇ ਵੀ ਤੈਨੂੰ ਅੱਜ ਕੀ ਮਿਲਿਆ ਅਤੇ ਮੈਨੂੰ ਕੀ ਮਿਲਿਆ। ਉਹਨੇ ਕੁਦਰਤੀ ਸਾਰੀ ਰਾਤ ਬੇਨਤੀ ਕਰਦਾ ਰਿਹਾ, ਅਰਦਾਸ ਕੀਤੀ ਉਹਨੇ ਕਿ ਮੇਰਾ ਮਿੱਤਰ ਮੁੜ ਪਏ, ਇਹੋ ਜਿਹਾ ਕੋਈ ਭਾਣਾ ਵਾਪਰ ਜਾਏ। ਹੁਣ ਦੋਵੇਂ ਜਾਣੇ ਸਵੇਰੇ ਉੱਠੇ, ਇੱਕ ਕੁਸੰਗਤ ਵਾਲੇ ਪਾਸੇ ਚਲਾ ਗਿਆ, ਇੱਕ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਾਲੇ ਪਾਸੇ ਚਲਾ ਗਿਆ, ਅਤੇ ਸੰਗਤ ਵਿੱਚੋਂ ਜਦੋਂ

ਪੱਥਰ ਡਿੱਗਾ ਅਤੇ ਕੁਝ ਆਵਾਜ਼ ਆਈ। ਆਵਾਜ਼ ਆਈ ਉਸੇ ਵੇਲੇ ਉਹਨੇ ਥੋੜ੍ਹੀ ਜਿਹੀ ਮਿੱਟੀ ਪਾਸੇ ਕੀਤੀ ਅਤੇ ਵਿੱਚੋਂ ਇੱਕ ਭਾਂਡਾ ਮਹਿਸੂਸ ਹੋਇਆ। ਜਦੋਂ ਉਹਨੇ ਭਾਂਡੇ ਨੂੰ ਵਿੱਚੋਂ ਪੁੱਟਿਆ ਤਾਂ ਸਾਰਾ ਭਾਂਡਾ ਕੋਲਿਆਂ ਨਾਲ ਭਰਿਆ ਹੋਇਆ, ਸਾਰਾ ਭਾਂਡਾ ਕੋਲਿਆਂ ਨਾਲ ਭਰਿਆ। ਉਹਨੇ ਫੋਲਿਆ ਅਤੇ ਵਿੱਚੋਂ ਇੱਕ ਚਮਕਦੀ ਸੋਨੇ ਦੀ ਮੋਹਰ ਨਿਕਲ ਆਈ। ਬੜਾ ਖੁਸ਼, ਬਹੁਤ ਖੇੜੇ ਵਿੱਚ ਹੈ। ਦੋਵੇਂ ਜਾਣੇ ਆਪਣੇ ਟਿਕਾਣੇ 'ਤੇ ਆਣ ਕੇ ਸ਼ਾਮ ਨੂੰ ਮਿਲੇ। ਇਹ ਜਿਹੜਾ ਮਾੜੀ ਸੰਗਤ ਵਾਲਾ ਸੀ, ਇਹ ਥੋੜ੍ਹਾ ਪਹਿਲਾਂ ਆ ਗਿਆ, ਖਲੋ ਕੇ ਉਡੀਕ ਕਰਦਾ। ਜਿਹੜਾ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚੋਂ ਆਇਆ ਅਤੇ ਉਹ ਲੰਗੜਾਉਂਦਾ ਆਉਂਦਾ, ਪੈਰ ਨਹੀਂ ਥੱਲੇ ਲੱਗ ਰਿਹਾ, ਅਤੇ ਉਹ ਵੀ ਮਨ ਵਿੱਚ ਦੁਬਿਧਾ ਰੱਖਦਾ ਵੀ ਬਣਿਆ ਕੀ, ਮੈਂ ਤਾਂ ਸੰਗਤ ਕਰਦਾ ਵੀ ਮੈਂ ਉਹਨੂੰ ਕੀ ਦੱਸਾਂਗਾ ਵੀ ਮੇਰੇ ਨਾਲ ਵਾਪਰਿਆ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਆਈਏ, ਪੈਰ ਨੂੰ ਕੋਈ ਠੇਡਾ ਲੱਗ ਜਾਏ, ਕੋਈ ਇਹੋ ਜਿਹੀ ਚੀਜ਼ ਵਸਤ, ਆਪਾਂ ਕਹਿੰਦੇ ਵੀ ਆਪਾਂ ਤਾਂ ਗੁਰਦੁਆਰੇ ਹੀ ਜਾ ਰਹੇ ਸੀ, ਸਾਡੇ ਨਾਲ ਆਹ ਵਰਤ ਗਿਆ। ਅਤੇ ਸਾਡੇ ਇਵਜ ਵਿੱਚ ਕੋਈ ਮਾੜੀ ਸੰਗਤ ਵਾਲਾ ਬੰਦਾ ਸਾਨੂੰ ਚੰਗੀ ਖਬਰ ਆਣ ਕੇ ਦੇ ਦੇ ਵੀ ਮੇਰੇ ਨਾਲ ਤਾਂ ਆਹ ਵਾਪਰਿਆ, ਮੈਨੂੰ ਤਾਂ ਆਹ ਮਿਲ ਗਿਆ, ਅਤੇ ਆਪਾਂ ਫਿਰ ਦੁਬਿਧਾ 'ਚ ਪੈਂਦੇ, ਬਸ ਇਸੇ ਤਰ੍ਹਾਂ ਦੁਬਿਧਾ 'ਚ ਪੈ ਗਿਆ। ਜਦੋਂ ਨੇੜੇ ਆਇਆ, ਨੇੜੇ ਆਣ ਕੇ ਕਹਿੰਦਾ ਵੀ ਕੀ ਗੱਲ, ਲੰਗੜਾਉਂਦਾ ਆਉਂਦਿਆਂ ਵਾਰ ਵਾਰ ਕੀ ਗੱਲ, ਪੈਰ ਥੱਲੇ ਕਿਉਂ ਨਹੀਂ ਲਾਉਂਦਾ? ਉਹ ਕਹਿੰਦਾ ਮੇਰੇ ਪੈਰ ਵਿੱਚ ਪਹਾੜੀ ਕਿੱਕਰ ਦੀ ਸੂਲ ਵੱਜ ਗਈ, ਮੈਨੂੰ ਲੱਗਦਾ ਉਹਦੀ ਤਸ ਜਿਹੜੀ ਉਹ ਜ਼ਿਆਦਾ ਹੈ ਅਤੇ ਮੇਰਾ ਪੈਰ ਨਹੀਂ ਥੱਲੇ ਲੱਗ ਲਿਆ, ਦਰਦ ਬਹੁਤ ਹੋ ਰਹੀ। ਕਹਿੰਦਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ, ਆਹ ਮਿਲਿਆ ਤੈਨੂੰ ਸੰਗਤ ਕਰਕੇ, ਇੱਕ ਪੈਰ ਵਿੱਚ ਵੀ ਜ਼ਖਮ ਕਰ ਲਿਆ, ਦੂਸਰਾ ਤਕਲੀਫ ਵਿੱਚ ਹੈ। ਉਹ ਕਹਿੰਦਾ ਨਹੀਂ, ਇਹ ਨਹੀਂ ਹੋ ਸਕਦਾ, ਇਹ ਸੰਗਤ ਦਾ ਇਸ ਤਰ੍ਹਾਂ ਦਾ ਫਲ ਨਹੀਂ ਹੋ ਸਕਦਾ। ਉਹਨੇ ਕਿਹਾ ਵੀ ਤੂੰ ਦੱਸ ਫਿਰ ਤੈਨੂੰ ਕੀ ਮਿਲਿਆ? ਉਹਨੇ ਚਮਕਦੀ ਹੋਈ ਮੋਹਰ ਹੱਥ 'ਤੇ ਰੱਖੀ, ਕਹਿੰਦਾ ਮੈਨੂੰ ਆਹ ਮਿਲਿਆ। ਉਹ ਦੁਬਿਧਾ ਵਿੱਚ ਪੈ ਗਿਆ ਵੀ ਮਹਾਰਾਜ ਵੀ ਇਹ ਕੀ ਬਣਿਆ, ਮੈਂ ਸੰਗਤ ਕੀਤੀ ਚੰਗੀ, ਮਹਾਰਾਜ ਜੀ ਦੀ ਸੰਗਤ ਕੀਤੀ ਅਤੇ ਪੈਰ 'ਚ ਸੂਲ ਅਤੇ ਇਹਨੂੰ ਸੋਨੇ ਦੀ ਮੋਹਰ। ਦੋਵੇਂ ਦੁਬਿਧਾ ਵਿੱਚ ਪੈ ਗਏ। ਜਿਹਦੇ ਪੈਰ ਵਿੱਚ ਕੰਡਾ ਚੁੱਭਿਆ ਸੀ ਉਹ ਕਹਿੰਦਾ ਵੀ ਸਵੇਰੇ ਮਹਾਰਾਜ ਜੀ ਕੋਲ ਚੱਲਦੇ, ਦੋਵੇਂ ਜਾਵਾਂਗੇ, ਫੈਸਲਾ ਕਰਵਾ ਲੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੁਣ ਰੱਬ ਦੀ ਉਹ ਜੋਤ ਸਨ ਜਿਨ੍ਹਾਂ ਨੂੰ ਕਿਹਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਦੀਵਾਨ ਲੱਗਾ, ਸੰਗਤ ਸੱਜੀ। ਸੱਜੀ ਹੋਈ ਸੰਗਤ ਦੀ ਸਮਾਪਤੀ ਤੋਂ ਬਾਅਦ ਇਹ ਬੰਦੇ ਨੇ ਜਾ ਕੇ, ਦੋਵਾਂ ਜਾਣਿਆਂ ਨੇ ਸਤਿਗੁਰੂ ਜੀ ਕੋਲ ਜਾ ਕੇ ਸਵਾਲ ਕੀਤਾ। ਕਹਿਣ ਲੱਗੇ ਮਹਾਂਪੁਰਖੋ, ਮੈਂ ਦੁਬਿਧਾ ਵਿੱਚ ਹਾਂ। ਮਹਾਰਾਜ ਜੀ ਕਹਿੰਦੇ ਸੰਗਤ ਵਾਲਾ ਤਾਂ ਦੁਬਿਧਾ 'ਚ ਹੁੰਦਾ ਹੀ ਨਹੀਂ, ਤੁਸੀਂ ਦੁਬਿਧਾ ਵਿੱਚ ਕਿਉਂ? ਕਹਿੰਦੇ ਮਹਾਰਾਜ ਮੈਂ ਤੁਹਾਡੀ ਰੋਜ਼ ਸੰਗਤ ਕਰਦਾ ਸੀ ਅਤੇ ਅਸੀਂ, ਮੈਂ ਇਹਨੂੰ ਵੀ ਕਿਹਾ ਵੀ ਸੰਗਤ ਕਰਿਆ ਕਰ, ਇਹ ਕਹਿੰਦਾ ਵੀ ਤੈਨੂੰ ਕੀ ਮਿਲਿਆ ਮੈਨੂੰ ਕੀ ਮਿਲਿਆ, ਅਸੀਂ ਇੱਕ ਦਿਨ ਫੈਸਲਾ ਕਰ ਲਿਆ ਅਤੇ ਮੈਨੂੰ ਕੰਡਾ ਮਿਲਿਆ ਅਤੇ ਇਹਨੂੰ ਸੋਨੇ ਦੀ ਮੋਹਰ, ਵੀ ਦੱਸੋ ਹੁਣ ਸੰਗਤ ਮਾੜੀ ਕਿ ਸਤ ਸੰਗਤ ਚੰਗੀ, ਤੁਸੀਂ ਦੱਸੋ ਮਹਾਰਾਜ, ਇਹਨੂੰ ਤਾਂ ਸੋਨੇ ਦੀ ਮੋਹਰ ਅਤੇ ਮੈਨੂੰ ਕੰਡਾ ਮਿਲਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਵਕਤ ਜਿਹਨੂੰ ਸੋਨੇ ਦੀ ਮੋਹਰ ਮਿਲੀ ਸੀ, ਮਹਾਰਾਜ ਜੀ ਕਹਿੰਦੇ ਵੀ ਮੋਹਰ ਕਿਵੇਂ ਪ੍ਰਾਪਤ ਹੋਈ? ਕਹਿੰਦੇ ਜੀ ਭਾਂਡਾ ਪਿਆ ਸੀ, ਮਹਾਰਾਜ ਜੀ ਕਹਿੰਦੇ ਉਸ ਭਾਂਡੇ 'ਚ ਮੋਹਰ ਤੋਂ ਇਲਾਵਾ ਕੁਝ ਨਹੀਂ ਸੀ। ਕਹਿੰਦਾ ਜੀ ਹੈ, ਮਹਾਰਾਜ ਜੀ ਕਹਿਣ ਲੱਗੇ ਕੋਲਿਆਂ ਨਾਲ ਭਰਿਆ ਹੋਇਆ ਭਾਂਡਾ ਨਹੀਂ ਸੀ? ਕਹਿੰਦਾ ਜੀ ਬਿਲਕੁਲ ਕੋਲਿਆਂ ਨਾਲ ਭਰਿਆ ਹੋਇਆ ਸੀ। ਕਹਿੰਦੇ ਇੱਕ ਹੀ ਮੋਹਰ ਲੱਭੀ ਬਸ? ਕਹਿੰਦਾ ਜੀ ਬਿਲਕੁਲ ਇੱਕ ਮੋਹਰ ਚਮਕਦੀ ਹੋਈ। ਮਹਾਰਾਜ ਜੀ ਕਹਿਣ ਲੱਗੇ ਗੁਰਮੁਖਾ, ਤੇਰੀ ਕਿਸਮਤ ਦੇ ਵਿੱਚ ਕਰਤੇ ਪੁਰਖ ਨੇ ਇੰਨਾ ਧਨ ਲਿਖਿਆ ਸੀ ਵੀ ਸਾਰੀ ਦੀ ਸਾਰੀ ਉਹ ਭਰੀ ਹੋਈ ਭਾਂਡੇ ਦੀ ਕਾੜਨੀ ਜਿਹੜੀ ਹੈ ਉਹ ਸਾਰੀ ਸੋਨੇ ਦੀਆਂ ਮੋਹਰਾਂ ਸਹਿਤ ਤੈਨੂੰ ਪ੍ਰਾਪਤ ਹੋਣੀ ਸੀ, ਪਰ ਮਾੜੇ ਕਰਮ ਕਰਕੇ, ਖੋਟੇ ਕਰਮਾਂ ਕਰਕੇ ਆਪਣਾ ਸਾਰਾ ਕੁਝ ਤੂੰ ਗਵਾ ਬੈਠਾ, ਪਰ ਆ ਇੱਕ ਮੋਹਰ ਤੈਨੂੰ ਪ੍ਰਾਪਤ ਹੋਈ। ਕਹਿੰਦਾ ਫਿਰ ਇਹ ਵੀ ਸੜ ਜਾਣੀ ਚਾਹੀਦੀ ਸੀ, ਇਹ ਕਿਉਂ ਮਿਲੀ? ਮਹਾਰਾਜ ਜੀ ਕਹਿਣਗੇ ਇਹ ਤਾਂ ਮਿਲੀ ਵੀ ਤੂੰ ਰੋਜ਼ ਸ਼ਾਮ ਨੂੰ ਆ ਸਤ ਸੰਗਤ ਕਰਨ ਵਾਲੀ ਦੀ ਸੰਗਤ ਵਿੱਚ ਬੈਠਦਾ, ਤੂੰ ਰੋਜ਼ ਉਹਨੂੰ ਮਿਲਦਾ, ਉਹਦੇ ਕਰਕੇ ਤੈਨੂੰ ਇਹ ਮੋਹਰ ਪ੍ਰਾਪਤ ਹੋਈ ਅਤੇ ਜਿਹੜਾ ਦੁਬਿਧਾ ਵਿੱਚ ਪਹਿਲਾਂ ਸੀ ਉਹ ਕਹਿੰਦਾ ਫਿਰ ਮੈਨੂੰ ਕੰਡਾ ਕਿਉਂ ਮਿਲਿਆ? ਮਹਾਰਾਜ ਜੀ ਕਹਿੰਦੇ ਤੇਰੇ ਕੋਲੋਂ ਅੱਜ ਕਤਲ ਹੋਣਾ ਸੀ, ਤੇਰੇ ਮਾੜੇ ਕਰਮ ਸਨ, ਤੇਰੇ ਕੋਲੋਂ ਅੱਜ ਕਤਲ ਹੋਣਾ ਸੀ ਅਤੇ ਕਤਲ ਹੋਣ ਦੇ ਕਾਰਨ ਤੈਨੂੰ ਸੂਲੀ 'ਤੇ ਚਾੜਿਆ ਜਾਣਾ ਸੀ, ਅੱਜ ਸੰਗਤ ਨੇ ਭਲਾ ਕੀਤਾ, ਤੇਰੇ ਕਰਮ ਬਦਲ ਦਿੱਤੇ, ਸੂਲੀ ਤੋਂ ਛੋਟੀ ਜਿਹੀ ਸੂਲ ਬਣਾ ਦਿੱਤੀ। ਔਰ ਇਹ ਸੰਗਤ ਦਾ ਅਸਰ, ਮੈਨੂੰ ਪਤਾ ਵੀ ਇਸ ਗੱਲ ਦਾ ਨਿਰਣਾ ਇਹਨੂੰ ਹੋਰ ਕਲੀਅਰ ਕਰਨ ਵਾਸਤੇ ਵੀ ਜੀਵਨ ਦੇ ਵਿੱਚ ਇਹ ਬਣਦਾ ਕਿਵੇਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਸਲਾਰ ਦੀਨ ਕਾਜੀ

ਉਹ ਤਿੰਨ ਦਿਨ ਰਿਹਾ ਅਤੇ ਤਿੰਨ ਦਿਨ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ, ਮਹਾਰਾਜ ਇੱਕ ਸਵਾਲ ਕਰਾਂ। ਮਹਾਰਾਜ ਜੀ ਕਹਿੰਦੇ, ਕਰੋ। ਕਹਿੰਦੇ, ਮਹਾਰਾਜ ਵੀ ਦਾਤਾ ਕੌਣ ਹੈ ਸੰਸਾਰ 'ਤੇ? ਮਹਾਰਾਜ ਜੀ ਕਹਿੰਦੇ, ਅਕਾਲ ਪੁਰਖ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਮੈਨੂੰ ਇਹ ਦੱਸੋ ਵੀ ਤੁਹਾਡੇ ਦਰ 'ਤੇ ਸਿੱਖ ਆਉਂਦੇ ਆ, ਤੁਸੀਂ ਕਿਸੇ ਨੂੰ ਪੁੱਤਰ ਦੀ ਦਾਤ, ਕਿਸੇ ਨੂੰ ਖਜ਼ਾਨੇ ਦੀ ਦਾਤ, ਕਦੀ ਕਿਸੇ ਨੂੰ ਫਲਾਣੀ ਫਲਾਣਾ ਕੰਮ ਦੇ ਰਹੇ, ਸਾਰਿਆਂ ਨੂੰ ਬਖਸ਼ਿਸ਼ਾਂ ਦਿੱਤੇ ਜਾ ਰਹੇ ਹੋ। ਕੋਈ ਕਾਰੋਬਾਰ ਮੰਗਦਾ, ਕੋਈ ਕੁਛ ਮੰਗਦਾ, ਸਾਰਿਆਂ ਨੂੰ ਦੇਈ ਜਾ ਰਹੇ। ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਖਜ਼ਾਨਾ ਵੱਡਾ ਹੈ। ਕਹਿੰਦੇ, ਮਹਾਰਾਜ ਵੀ ਜੇ ਤੁਸੀਂ ਇਹ ਤੁਸੀਂ ਦੇ ਰਹੇ ਹੋ ਤਾਂ ਫਿਰ ਇਹ ਰੱਬ ਦੀ ਸ਼ਰੀਕੀ ਨਾ ਹੋਈ? ਵੀ ਦੇਣ ਵਾਲਾ ਤਾਂ ਰੱਬ ਹੈ, ਫਿਰ ਤੁਸੀਂ ਕਿਉਂ ਦਿੰਦੇ ਹੋ? ਅਤੇ ਦੂਸਰਾ ਨਾਲ ਹੀ ਸਵਾਲ ਪਲਟ ਕੇ ਕਰ ਦਿੱਤਾ, ਕਹਿੰਦਾ ਵੀ ਜੇ ਤੁਸੀਂ ਦੇ ਰਹੇ ਹੋ ਤਾਂ ਰੱਬ ਦੀ ਸ਼ਰੀਕੀ, ਅਤੇ ਜੇ ਤੁਸੀਂ ਮੈਨੂੰ ਹੁਣ ਇਹ ਕਹਿ ਦਿਓ ਵੀ ਮੈਂ ਨਹੀਂ ਦਿੰਦਾ, ਫਿਰ ਤੁਹਾਡੇ ਦਰ 'ਤੇ ਆਉਣ ਦਾ ਫਾਇਦਾ ਕੀ? ਦੋਵੇਂ ਬੰਨੇ ਹੋ ਘੇਰਾਬੰਦੀ ਕਰ ਲਈ ਸਤਿਗੁਰੂ ਸਾਹਿਬ ਜੀ ਨੂੰ। ਮਹਾਰਾਜ ਜੀ ਹੱਸ ਪਏ, ਹੱਸ ਕੇ ਦੀਵਾਨ ਆਨੰਦ ਚੰਦ ਨੂੰ ਕਿਹਾ ਵੀ ਜਿਹੜੀ ਤੋਸ਼ੇ ਖਾਨੇ 'ਚ ਮੋਹਰ ਪਈ ਨਾ, ਜਿਹਨੂੰ ਸਟੈਂਪ ਕਹਿੰਦੇ ਆਪਾਂ, ਉਹ ਲੈ ਕੇ ਆਓ। ਲਿਆਂਦੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਟੈਂਪ ਜਿਹੜੀ ਸੀ ਨਾ, ਸਿੱਧੀ ਸਾਹਮਣੇ ਰੱਖ ਦਿੱਤੀ ਸਲਾਰਦੀਨ ਦੇ। ਮਹਾਰਾਜ ਜੀ ਕਹਿੰਦੇ, ਇਹਦੇ ਅੱਖਰ ਪੜ੍ਹੋ। ਹੁਣ ਅੱਖਰ ਪੜ੍ਹਨ ਲੱਗੇ ਸਲਾਰਦੀਨ ਕਾਜੀ ਨੂੰ ਸਮਝਣਾ ਲੱਗੇ, ਕਹਿੰਦਾ ਜੀ ਇਹ ਤਾਂ ਪੁੱਠੇ ਲਿਖੇ ਹੋਏ ਆ, ਮੇਰੇ ਤੋਂ ਨਹੀਂ ਪੜ੍ਹੇ ਜਾਂਦੇ। ਮਹਾਰਾਜ ਜੀ ਕਹਿੰਦੇ, ਗੌਰ ਨਾਲ ਵੇਖੋ, ਪੜ੍ਹੋ ਤਾਂ ਸਹੀ। ਕਹਿੰਦਾ, ਨਹੀਂ ਮਹਾਰਾਜ, ਵੀ ਇਹ ਅੱਖਰ ਪੁੱਠੇ ਲਿਖੇ ਆ, ਮੇਰੀ ਸਮਝ ਵਿੱਚ ਨਹੀਂ। ਸਤਿਗੁਰੂ ਸਾਹਿਬ ਜੀ ਨੇ ਖਾਲੀ ਕਾਗਜ਼ ਮੰਗਵਾਇਆ, ਜਦੋਂ ਮੋਹਰ ਕਾਗਜ਼ 'ਤੇ ਲਾਈ, ਕਹਿੰਦੇ ਜੀ ਹੁਣ ਪੜ੍ਹੋ। ਉਹਨੇ ਪੜ੍ਹ ਲਈ ਸਾਰੀ, ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ, ਜਦੋਂ ਸਾਰਾ ਕੁਝ ਪੜ੍ਹ ਲਿਆ ਨਾ, ਮਹਾਰਾਜ ਜੀ ਕਹਿੰਦੇ ਹੁਣ ਕਿਵੇਂ ਪੜ੍ਹੀ ਗਈ? ਕਹਿੰਦੇ ਮਹਾਰਾਜ ਕਾਗਜ਼ 'ਤੇ ਲੱਗ ਕੇ ਸਿੱਧੀ ਹੋ ਗਈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਆਹੀ ਗੁਰੂ ਨਾਨਕ ਸਾਹਿਬ ਜੀ ਦੀ ਘਰ ਦੀ ਸੰਗਤ ਦਾ ਫਰਕ ਹੈ। ਮਹਾਰਾਜ ਜੀ ਕਹਿੰਦੇ, ਜਿਵੇਂ ਮੋਹਰ ਦੇ ਉੱਪਰ ਅੱਖਰ ਪੁੱਠੇ ਨੇ ਕਾਗਜ਼ 'ਤੇ ਲੱਗੀ ਅਤੇ ਸਿੱਧੀ ਹੋ ਗਈ, ਜਦੋਂ ਕੋਈ ਆਉਂਦਾ ਤਾਂ ਮੱਥੇ 'ਤੇ ਲੇਖ ਪੁੱਠੇ ਹੋਣ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆਣ ਕੇ ਮੱਥਾ ਟੇਕਦਾ ਅਤੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ, ਇਹ ਸੰਗਤ ਦਾ ਅਸਰ। ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇੱਥੇ ਆਉਣ ਵਾਲਿਆਂ ਦੇ ਪੁੱਠੇ ਲੇਖ ਵੀ ਪਲਟੀ ਹੋ ਜਾਂਦੇ, ਇੰਨਾ ਵੱਡਾ ਸੰਗਤ ਦਾ ਅਸਰ ਹੈ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਚਲਾ ਗਿਆ ਸਲਾਲਦੀਨ ਕਾਜ, ਲਾਜਵਾਬ ਹੋ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਆਪਾਂ ਬੈਠਦੇ ਹਾਂ, ਮਹਾਰਾਜ ਜੀ ਕਹਿੰਦੇ ਬਸ ਆਹੀ ਸਤ ਸੰਗਤ ਦਾ ਜੀਵਨ ਵਿੱਚ ਅਸਰ ਹੈ। ਤੁਸੀਂ ਰੋਜ਼ਾਨਾ ਕਿਸੇ ਵਿਅਕਤੀ ਦੀ ਸੰਗਤ ਕਰੀ ਜਾਓ, ਉਹਦੀਆਂ ਆਦਤਾਂ ਤੁਹਾਡੇ ਅੰਦਰ ਆਉਂਦੀਆਂ ਜਾਣਗੀਆਂ, ਇਹ ਸੱਚ ਹੈ। ਤੁਸੀਂ ਗੁਰੂ ਦੀ ਸੰਗਤ ਵਿੱਚ ਅਭਿਆਸ ਰੱਖੋ, ਜਿਉਂ ਜਿਉਂ ਗੁਰੂ ਕੀ ਸੰਗਤ ਵਿੱਚ ਬੈਠੋਗੇ, ਉਸ ਦਿਨ ਤੁਹਾਡੇ ਅੰਦਰ ਗੁਰੂ ਦੇ ਗੁਣ ਪਰ ਫੈਸਲਾ ਕਰਕੇ ਆਉਣਾ ਪਏਗਾ। ਵੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਐਂਟਰ ਹੋ ਜਾਂਦੇ ਹੋ, ਇੱਥੇ ਇਹ ਨਹੀਂ ਕਹਿਣਾ ਵੀ ਮੈਂ ਕੁਝ ਦੇਣ ਆਏ, ਇੱਥੇ ਇਹ ਕਹਿਣਾ ਵੀ ਜੇ ਆਏ ਹਾਂ ਤਾਂ ਕੁਝ ਲੈ ਕੇ ਜਾਣਾ। ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਆਉਣ ਦਾ ਅਰਥ ਇਹੀ ਹੈ ਕਿ ਬਸ ਇੱਥੇ ਮੈਂ ਕੁਝ ਲੈਣ ਆਇਆ, ਇੱਥੇ ਕੁਝ ਦੇਣ, ਇੱਥੇ ਕੁਝ ਵੇਖਣ, ਇੱਥੇ ਮੈਂ ਕਿਸੇ ਨਾਲ ਈਰਖਾ ਜਾਂ ਦਵੈ ਕਰਨ ਵਾਸਤੇ ਨਹੀਂ, ਇੱਥੇ ਮੈਂ ਸੂਟ, ਇੱਥੇ ਮੈਂ ਕੱਪੜੇ, ਜਾਂ ਇੱਥੇ ਕੌਣ ਕਿੱਦਾਂ ਬੈਠਾ ਕੀ ਕਰ ਰਿਹਾ, ਇਹ ਨਹੀਂ ਵੇਖਣ ਆਇਆ। ਇੱਥੇ ਮੈਂ ਸਿਰਫ ਆਇਆ ਅਤੇ ਕੁਝ ਲੈਣ ਵਾਸਤੇ। ਜਦੋਂ ਤੁਸੀਂ ਇਹ ਭਾਵਨਾ ਲੈ ਕੇ ਆਓਗੇ ਕਿ ਮੈਂ ਕੁਝ ਲੈਣ ਵਾਸਤੇ ਆਇਆ, ਅਤੇ ਇੱਥੋਂ ਖਾਲੀ ਮੁੜਨਾ ਤੁਹਾਡੇ ਵਾਸਤੇ ਵੀ ਔਖਾ ਹੋ ਜਾਏ, ਕਿਉਂਕਿ ਮਹਾਰਾਜ ਕੁਝ ਨਾ ਕੁਝ ਤੁਹਾਡੀ ਝੋਲੀ ਦੇ ਵਿੱਚ ਇਹੋ ਜਿਹਾ ਪਾ ਕੇ ਤੁਰਨਗੇ ਜੀਵਨ ਵਿੱਚ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਸਾਧਕੈ ਸੰਗ ਨਹੀਂ ਕੱਛ ਘਾਲ। ਮਹਾਰਾਜ ਜੀ ਕਹਿੰਦੇ, ਜਦੋਂ ਸਤ ਸੰਗਤ ਵਿੱਚ, ਗੁਰਮੁਖਾਂ ਅਭਿਆਸੀਆਂ ਸਾਧ ਪੁਰਖਾਂ ਦੀ ਸੰਗਤ ਵਿੱਚ ਆਓਗੇ, ਫਿਰ ਬਹੁਤੀ ਵੱਡੀ ਘਾਲਣਾ ਜਾਂ ਵੱਡੇ ਤਪ ਤਾਪਣ ਦਾ ਸਮਾਂ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਜੀ ਕਹਿੰਦੇ, ਸਹਿਜੇ ਬਾਣੀ ਦਾ ਅਭਿਆਸ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ। ਦਰਸ਼ਨ ਭੇਟਤ ਹੋਤ ਨਿਹਾਲ। ਮਹਾਰਾਜ ਜੀ ਕਹਿੰਦੇ, ਦਰਸ਼ਨਾਂ ਨੂੰ ਯਾਦ ਕਰਦਿਆਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਦਰਸ਼ਨਾਂ ਦੀ ਇੱਛਾ ਕਰਦਿਆਂ ਹੋਤ ਨਿਹਾਲ। ਮਹਾਰਾਜ ਜੀ ਕਹਿੰਦੇ, ਅੰਦਰੋਂ ਅਤੇ ਬਾਹਰੋਂ ਦੋਵੇਂ ਪਾਸਿਓਂ ਨਿਹਾਲ ਹੋ ਜਾਂਦਾ ਹੈ, ਨੇਹ ਸਹਿਤ ਉਹਦਾ ਅੰਦਰ ਜਿਹੜਾ ਹੈ ਉਹ ਪ੍ਰੇਮ ਦੇ ਵਿੱਚ ਭਰ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ, ਦਰਸ਼ਨ ਭੇਟਤ ਹੋਤ ਨਿਹਾਲ।
ਦਰਸ਼ਨਾਂ ਦੀ ਯਾਦ ਅੰਦਰ ਪ੍ਰਗਟ ਕਰਦਿਆਂ ਕਰਦਿਆਂ ਉਹ ਬੰਦਾ ਨਿਹਾਲ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਨਿਰਣਾ ਕੀਤਾ। ਮਹਾਰਾਜ ਜੀ ਨੇ ਕਿਹਾ, ਜਿਸ ਦਿਨ ਘੜੀ ਹੈ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਰ। ਇਹ ਅਵਸਥਾ ਹੈ ਗੁਰਮੁਖਾਂ ਦੀ ਸੰਗਤ ਵਿੱਚ ਜਾਣ ਦੀ। ਦਰਸ਼ਨਾਂ ਦੀ ਤਾਕਤ ਇੰਨੀ ਵੱਡੀ ਹੈ, ਮਹਾਰਾਜ ਜੀ ਨੇ ਕਿਹਾ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ। ਭਵਜਲ ਤਾਰੇ ਜੀ ਦੇ ਦਰਸ਼ਨ ਕੀਤਿਆਂ ਇੰਨਾ ਕੁਝ ਪ੍ਰਗਟ ਹੋ ਜਾਂਦਾ ਹੋਵੇ, ਮਹਾਰਾਜ ਜੀ ਕਹਿੰਦੇ ਪਾਪ ਸਾਰੇ ਖਤਮ ਹੋ ਜਾਂਦੇ ਹੋਣ, ਕਿੱਡੀ ਵੱਡੀ ਦਾਤ ਦਰਸ਼ਨਾਂ ਵਿੱਚ। ਅੱਗੇ ਮਹਾਰਾਜ ਜੀ ਨੇ ਕਿਹਾ, ਸਾਧ ਕੈ ਸੰਗ ਕਲੂ ਖਤ ਹਰੈ। ਮਹਾਰਾਜ ਜੀ ਕਹਿਣਗੇ ਕਲਯੁਗ ਦੇ ਪ੍ਰਭਾਵ ਦਾ ਅਸਰ ਨਹੀਂ ਹੈ। ਮੰਨ ਲਓ ਕਲਯੁਗ ਦਾ ਖਾਤਾ ਹੀ ਖਤਮ ਹੋ ਗਿਆ, ਇਹ ਜੀਵਨ ਦਾ ਆਧਾਰ ਹੈ। ਮਹਾਰਾਜ ਜੀ ਕਹਿੰਦੇ ਕਿ ਕਲਯੁਗ ਦੇ ਸਮੇਂ ਦਾ ਪ੍ਰਭਾਵ ਜਿਹੜਾ ਹੈ ਉਹ ਹਰੈ, ਕਰਤਾ ਪੁਰਖ ਹਰ ਲੈਂਦਾ, ਖੋਹ ਲੈਂਦਾ ਕਲਯੁਗ ਦਾ ਪ੍ਰਭਾਵ। ਫਿਰ ਭਾਵੇਂ ਅੰਮ੍ਰਿਤ ਵੇਲੇ ਬਾਣੀ ਪੜ੍ਹਦਿਆਂ ਹੋਵੇ, ਅੰਮ੍ਰਿਤ ਵੇਲੇ ਉੱਠਣ ਵਿੱਚ ਹੋਵੇ, ਨਿਤਨੇਮ ਕਰਮ ਵਿੱਚ ਹੋਵੇ, ਸਤ ਸੰਗਤ ਵਿੱਚ ਬੈਠਣ ਵਿੱਚ ਹੋਵੇ, ਚੰਗੇ ਕਰਮ ਕਰਨ ਵੇਲੇ ਹੋਵੇ, ਜਾਂ ਗੁਰਦੁਆਰਾ ਸਾਹਿਬ ਨੂੰ ਉੱਦਮ ਕਰਨ ਵੇਲੇ ਜਾਂ ਕਿਸੇ ਦਾ ਭਲਾ ਕਰਨ ਵੇਲੇ ਹੋਵੇ, ਮਹਾਰਾਜ ਜੀ ਕਹਿਣ ਲੱਗੇ ਕਲਯੁਗ ਦੇ ਸਮੇਂ ਦਾ ਪ੍ਰਭਾਵ ਹਰ ਲੈਂਦਾ ਹੈ, ਕਰਤਾ ਪੁਰਖ ਖੋਹ ਲੈਂਦਾ ਹੈ। ਹਰੇ ਦਾ ਅਰਥ ਹੈ ਖੋਹ ਲੈਣਾ। ਸਾਧ ਕੈ ਸੰਗ ਨਰਕ ਪਰ ਹਰੈ। ਜਿੱਦਣ ਅਭਿਆਸੀ ਗੁਰਮੁਖਾਂ ਦੀ ਸੰਗਤ ਵਿੱਚ ਆਉਣੇ ਸ਼ੁਰੂ ਹੋ ਗਏ, ਸਤਿਗੁਰੂ ਜੀ ਕਹਿੰਦੇ ਨਰਕ ਤੋਂ ਵੀ ਤੁਹਾਡਾ ਖਹਿੜਾ ਛੁੱਟ ਜਾਏਗਾ। ਅਸਲ ਦੇ ਵਿੱਚ ਨਰਕ ਹੀ ਹੈ ਨਾ, ਸਰੀਰ 'ਤੇ ਮਰ ਜਾਣ ਤੋਂ ਬਾਅਦ ਦਾ ਨਰਕ 'ਤੇ ਵੱਖਰੀ ਖੇਡ ਹੈ। ਜਿਉਂਦੇ ਜੀ ਕਿਸੇ ਵੇਲੇ ਬੰਦਾ ਦਿਨ ਰਾਤ ਨਰਕ ਵਿੱਚ ਹੀ ਸਮਾਂ ਬਤੀਤ ਕਰਦਾ, ਫੁਰਨਿਆਂ ਤੋਂ ਗੁਰੇਜ਼ ਨਹੀਂ ਹੋ ਰਿਹਾ, ਈਰਖਾ ਪਤਾ ਨਹੀਂ ਕਿਸ ਢੰਗ ਨਾਲ ਮਨ ਦੇ ਉੱਪਰ ਇੰਨਾ ਵੱਡਾ ਅਸਰ ਕਰਕੇ ਬੈਠੀ ਹੈ ਕਿ ਬੰਦਾ ਆਪਣੇ ਪਰਿਵਾਰ ਵਿੱਚ ਬੈਠਾ ਹੀ ਪਰਿਵਾਰ ਦੀ ਬੁਰਿਆਈ ਨੂੰ ਚਿਤਵਦਾ ਰਹਿੰਦਾ ਹੈ। ਇੱਥੋਂ ਤੱਕ ਨਰਕ ਦਾ ਅਰਥ ਕੀ ਹੈ ਕਿ ਜਿਉਂਦੇ ਜੀ ਇੰਨਾ ਕੁ ਜੀਵਨ ਦੇ ਵਿੱਚ ਕਸ਼ਟ ਆ ਗਿਆ, ਜਿਉਂਦੇ ਜੀ ਇੰਨੇ ਕੁ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਮਨ ਕਰਕੇ ਇਨਸਾਨ ਕੋੜੀ ਹੋ ਗਿਆ, ਤਕਲੀਫ ਹੈ, ਦੁੱਖ ਹੈ। ਜਿਉਂਦੇ ਜੀ ਨਰਕ ਦਾ ਅਰਥ ਕੀ ਹੈ ਵੀ ਸਤ ਸੰਗਤ ਵਿੱਚ ਬੈਠਿਆਂ ਵੀ ਬੰਦਾ ਮਾੜੇ ਫੁਰਨਿਆਂ ਦੀ ਖੇਡ ਖੇਡੀ ਜਾਏ। ਅਸਲ ਦੇ ਵਿੱਚ ਇਹ ਸਭ ਤੋਂ ਵੱਡੀ ਅਵਸਥਾ ਇਸੇ ਤਰ੍ਹਾਂ ਵੀ ਹੈ, ਚੰਗਿਆਂ ਦੀ ਸੰਗਤ ਵਿੱਚ ਪਰ ਖੇਡ ਮਾੜੀ ਖੇਡੀ ਜਾਏ ਅੰਦਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਨਰਕ ਦੇ ਸਮਾਨ ਹੈ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸਾਧ ਕੈ ਸੰਗ ਨਰਕ ਪਰ ਹਰੈ। ਗੁਰਮੁਖਾਂ ਅਭਿਆਸੀਆਂ ਦੀ ਸਤ ਸੰਗਤ ਵਿੱਚ ਗਿਆ, ਸਾਧੂ ਪੁਰਖਾਂ ਦੀ ਸੰਗਤ ਵਿੱਚ ਗਿਆ, ਨਰਕ ਦਾ ਪ੍ਰਭਾਵ ਵੀ ਜੀਵਨ ਵਿੱਚੋਂ ਖਤਮ ਹੋ ਜਾਂਦਾ ਹੈ। ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ। ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਗੁਰਮੁਖ ਦੀ ਸੰਗਤ ਵਿੱਚ ਜਾਓਗੇ, ਇੱਥੇ ਵੀ ਅਤੇ ਉੱਥੇ ਵੀ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਦੋਵੇਂ ਥਾਂ ਰੱਖੇ ਗੁਰ ਸੂਰੇ, ਦੋਵੇਂ ਥਾਵਾਂ 'ਤੇ ਰੱਖ ਲਿਆ, ਇੱਥੇ ਵੀ ਰੱਖ ਲਿਆ, ਉੱਥੇ ਵੀ ਰੱਖ ਲਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ। ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਜਾਓਗੇ, ਉਹ ਇੱਥੇ ਵੀ ਸੁਹੇਲੇ ਹੋਣਗੇ, ਉੱਥੇ ਵੀ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਮਹਾਰਾਜ ਜੀ ਕਹਿੰਦੇ ਆ ਹੈ ਸਤ ਸੰਗਤ ਕਰਨ ਵਾਲੇ ਅਭਿਆਸੀਆਂ ਦਾ ਪ੍ਰਭਾਵ ਜੀਵਨ ਵਿੱਚ। ਅੱਗੇ ਮਹਾਰਾਜ ਜੀ ਕਹਿੰਦੇ ਸਾਧ ਸੰਗ ਬਿਸ਼ਰਤ ਹਰ ਮੇਲਾ। ਜਦੋਂ ਅਭਿਆਸੀਆਂ ਦੀ ਸਾਧੂ ਪੁਰਖਾਂ ਦੀ ਸੰਗਤ ਵਿੱਚ ਜਾਵਾਂਗੇ, ਮਹਾਰਾਜ ਜੀ ਕਹਿਣਗੇ ਵਿਛੋੜੇ ਤੋਂ ਮਿਲਾਪ ਦੀ ਗੱਲ ਸ਼ੁਰੂ ਹੋ ਜਾਏਗੀ। ਜਿਹੜਾ ਵਿਛੋੜਾ ਪਤਾ ਨਹੀਂ ਕਿੰਨੇ ਕੁ ਸਮੇਂ ਤੋਂ ਹੈ, ਉਹ ਵਿਛੋੜਾ ਆਪਣੇ ਆਪ ਘਟਣਾ ਸ਼ੁਰੂ ਹੋ ਜਾਏਗਾ। ਜਿਹਨੂੰ ਬਾਬਾ ਫਰੀਦ ਸਾਹਿਬ ਜੀ ਨੇ ਵੀ ਕਿਹਾ ਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ, ਕਿ ਜੀਵਨ ਦੇ ਅੰਦਰ ਇਹ ਸਮਾਂ ਬਹੁਤ ਲੰਮੇਰਾ ਪੰਧ ਤੈਅ ਕਰ ਚੁੱਕਾ ਹੈ, ਬੜੇ ਲੰਮੇ ਸਮੇਂ ਤੋਂ ਵਿਛੋੜਾ ਹੈ। ਇਸੇ ਕਰਕੇ ਤਾਂ ਉਹਨਾਂ ਨੇ ਕਿਹਾ ਕਿ ਜੀਵਨ ਦੇ ਵਿੱਚ ਫਰੀਦਾ ਤਨ ਸੁੱਕਾ ਪਿੰਜਰ ਥਿਆ, ਤਲੀਆਂ ਖੁੰਡੇ ਕਾਗ,
ਅਜੈ ਸੁਰਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਬਜ਼ੁਰਗੀ ਤੱਕ ਚਲੇ ਗਏ ਪਰ ਦਰਸ਼ਨਾਂ ਦੀ ਤਾਂਘ ਪ੍ਰਾਪਤੀ ਦਾ ਵੇਲਾ ਬਹੁਤ ਦੂਰ ਲੰਘ ਗਿਆ। ਮਹਾਰਾਜ ਜੀ ਕਹਿੰਦੇ ਸਾਧ ਸੰਗ ਵਿਛੜਤ ਹਰ ਮੇਲਾ, ਸਤ ਸੰਗਤ ਵਿੱਚ ਵਿਛੋੜੇ ਦੀ ਤੜਫ ਖਤਮ ਹੋ ਜਾਂਦੀ ਹੈ ਅਤੇ ਹਰ ਅਕਾਲ ਪੁਰਖ ਨਾਲ ਮੇਲਾ ਮਿਲਾਪ ਬਣ ਜਾਂਦਾ। ਇੱਥੇ ਕਰਕੇ ਤਾਂ ਸਤਿਗੁਰੂ ਜੀ ਨੇ ਕਿਹਾ ਨਾ ਵੀ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹੇ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਸਤਿਗੁਰੂ ਮਹਾਰਾਜ ਫਿਰ ਉਪਦੇਸ਼ ਦਿੰਦੇ ਆ ਜੇ ਆਉਣਾ ਹੈ ਤੇ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੁਕਾਰ ਕਮਾਏ ਜੀਓ ਤਿਆਗੈ ਮਨ ਕੀ ਮਤੜੀ ਵੀ ਸਾਰੇ ਦੂਜਾ ਪਾਓ ਜੀਓ। ਇੱਥੇ ਫਿਰ ਸਾਧ ਸੰਗ ਬਿਸ਼ਰਤ ਹਰ ਮੇਲਾ, ਮਹਾਰਾਜ ਜੀ ਕਹਿੰਦੇ ਇੱਥੇ ਇਹ ਵੀ ਛੱਡ ਦਿਓ ਕਿ ਜਦੋਂ ਵਿਛੋੜੇ ਦੀ ਅਵਸਥਾ ਖਤਮ ਹੋ ਗਈ ਮਿਲਾਪ ਬਣ ਗਿਆ ਉਸ ਦਿਨ ਫਿਰ ਸਤਿਗੁਰੂ ਮਹਾਰਾਜ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਨੇ ਜੋ ਇੱਛਾ ਸੋਈ ਫਲ ਪਾਵੇ। ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਦੀ ਇੱਛਾ ਹੋਏਗੀ, ਜਿਸ ਤਰ੍ਹਾਂ ਦੀ ਭਾਵਨਾ ਹੋਵੇਗੀ, ਜੋ ਇੱਛਾ ਸੋਈ ਫਲ ਪਾਵੇ। ਕਿਉਂਕਿ ਕਰਤੇ ਪੁਰਖ ਦੇ ਦਰ ਦੇ ਉੱਪਰ ਜਿਸ ਤਰ੍ਹਾਂ ਦੀ ਇੱਛਾ ਜਿੱਤੜੇ ਫਲ ਮਨ ਬਾਂਛੀਐ ਤਿੱਤੜੇ ਸਤਿਗੁਰ ਪਾਸ। ਮਹਾਰਾਜ ਜੀ ਕਹਿੰਦੇ ਜਿੱਦਾਂ ਦੀ ਇੱਛਾ ਮਨ ਵਿੱਚ ਰੱਖੋਗੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਜੋ ਇੱਛਾ ਸੋਈ ਫਲ ਪਾਵੇ। ਜਿਸ ਤਰ੍ਹਾਂ ਦੀ ਆਕਾਂਕਸ਼ਾ ਰੱਖੋਗੇ ਉਸੇ ਤਰ੍ਹਾਂ ਦਾ ਫਲ ਜੀਵਨ ਦੇ ਵਿੱਚ ਪ੍ਰਾਪਤ ਹੋਏਗਾ, ਉਸੇ ਤਰ੍ਹਾਂ ਦੀ ਭਾਵਨਾ ਜੀਵਨ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਰ ਦੇਣ। ਅਤੇ ਇੱਥੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਾਧ ਕੇ ਸੰਗ ਨਾ ਬਿਰਥਾ ਜਾਵੇ। ਇਹ ਗੱਲ ਪੱਕੀ ਹੈ ਕਿ ਸਤ ਸੰਗਤ ਵਿੱਚ ਬੈਠਣ ਵਾਲਾ ਬੰਦਾ ਕਦੀ ਵਿਅਰਥ ਨਹੀਂ ਜਾਂਦਾ, ਉਹਦਾ ਇੱਕ ਇੱਕ ਪਲ ਸਤ ਸੰਗਤ ਵਿੱਚ ਬੈਠਿਆਂ ਵੀ ਭਲਾ ਕਰਨ ਦੀ ਸਮਰੱਥਾ ਰੱਖਦਾ। ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਦੀ ਇੱਛਾ ਹੈ ਉਸੇ ਤਰ੍ਹਾਂ ਦਾ ਫਲ, ਅਤੇ ਗੁਰਮੁਖਾਂ ਦੀ ਸੰਗਤ ਵਿੱਚ ਕਦੀ ਬੰਦਾ ਵਿਅਰਥ ਨਹੀਂ ਜਾਂਦਾ। ਕਈ ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਨ ਵਾਲੇ ਭਾਈ ਲੈਣਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅਖੀਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਹਿੰਦੇ ਸੀ ਵੀ ਇੱਕ ਅਜਬ ਤਰ੍ਹਾਂ ਦਾ ਭੇਖ ਬਣਾਇਆ। ਜਨਮ ਸਾਖੀ ਦੇ ਕਰਤੇ ਪੁਰਖ ਕਰਤੇ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਮਸ਼ਾਨ ਘਾਟ ਵਾਲੇ ਪਾਸੇ ਤੁਰ ਪਏ, ਭੀੜ ਬਹੁਤ ਸੀ ਪਿੱਛੇ, ਕਈ ਮਹਾਰਾਜ ਜੀ ਦੇ ਹੱਥ ਵਿੱਚ ਸਲੋਤਰ ਫੜਿਆ ਵੇਖ ਕੇ ਦੌੜ ਗਏ, ਕਈਆਂ ਨੇ ਮਾਇਆ ਚੁੱਕੀ ਦੌੜ ਗਏ, ਕਈ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਬਕੇ ਤੋਂ ਡਰਦੇ ਦੌੜ ਗਏ, ਕਈ ਤਰ੍ਹਾਂ ਦਾ ਕੌਤਕ ਵਰਤਿਆ, ਕਈਆਂ ਨੇ ਕਿਹਾ ਵੀ ਮਹਾਰਾਜ ਨੂੰ ਪਤਾ ਨਹੀਂ ਕੀ ਹੋ ਗਿਆ, ਮੁੜ ਗਏ ਵਾਪਸ। ਅਖੀਰ 'ਤੇ ਦੋ ਗੁਰਸਿੱਖ ਰਹਿ ਗਏ ਸ਼ਮਸ਼ਾਨ ਘਾਟ ਦੇ ਕੋਲ ਜਾ ਕੇ, ਬਾਬਾ ਬੁੱਢਾ ਸਾਹਿਬ ਅਤੇ ਭਾਈ ਲਹਿਣਾ। ਜਦੋਂ ਬਾਬਾ ਬੁੱਢਾ ਸਾਹਿਬ ਵਾਲੇ ਪਾਸੇ ਮਹਾਰਾਜ ਜੀ ਨੇ ਨਿਗਾਹ ਭਰ ਕੇ ਵੇਖਿਆ, ਬਾਬਾ ਬੁੱਢਾ ਸਾਹਿਬ ਪਾਸੇ ਹੋ ਗਏ, ਇਕੱਲੇ ਭਾਈ ਲਹਿਣਾ ਸਨ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਇੱਕੋ ਗੱਲ ਆਖੀ ਸੀ, ਮਹਾਰਾਜ ਜੀ ਕਹਿਣ ਲੱਗੇ ਲਹਿਣਿਆ ਚਲਾ ਜਾ ਇੱਥੋਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਨਿਰਣਾ ਸੀ, ਲਹਿਣਿਆ ਚਲਾ ਜਾ ਇੱਥੋਂ। ਹੱਥ ਜੋੜ ਕੇ ਕਹਿੰਦੇ ਮਹਾਰਾਜ ਕਿੱਥੇ, ਸਾਰਾ ਕੁਝ ਛੱਡ ਕੇ ਤੇ ਤੁਹਾਡੇ ਕੋਲ ਆ ਗਿਆ, ਕਿੱਥੇ? ਜਦੋਂ ਭਾਈ ਲਹਿਣੇ ਨੇ ਕਿਹਾ ਨਾ ਵੀ ਕਿੱਥੇ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਿੱਥੇ ਮਰਜ਼ੀ। ਕਹਿੰਦੇ ਜਿੱਥੇ ਮਰਜ਼ੀ ਨਹੀਂ ਮਹਾਰਾਜ, ਹੁਣ ਜਿੱਥੇ ਆਇਆ ਇਸ ਤੋਂ ਅੱਗੇ ਨਹੀਂ, ਇਸ ਤੋਂ ਉੱਪਰ ਕੁਛ ਨਹੀਂ। ਅਤੇ ਸਤਿਗੁਰੂ ਸਾਹਿਬ ਜੀ ਨੇ ਹੱਥ ਵਿੱਚ ਕੁਤਕਾ ਫੜਿਆ ਸੀ, ਡੰਡਾ ਡੰਡਾ ਖਿੱਚ ਕੇ ਭਾਈ ਲਹਿਣੇ ਦੇ ਮਾਰ ਕੇ ਕਹਿਣ ਲੱਗੇ ਲਹਿਣਿਆ ਦੱਸ ਤੈਨੂੰ ਕੀ ਚਾਹੀਦਾ, ਜਾਣਦਾ ਕੀ ਲੈਣਾ ਇੱਥੋਂ, ਦੱਸ ਫਿਰ ਤੈਨੂੰ ਕੀ ਚਾਹੀਦਾ। ਚਰਨਾਂ 'ਤੇ ਡਿੱਗ ਕੇ ਸੱਚੇ ਪਾਤਸ਼ਾਹ ਦੇ ਸਨਮੁੱਖ ਹੋ ਕੇ ਕਿਹਾ, ਕਹਿਣ ਲੱਗੇ ਮਹਾਰਾਜ ਮੈਨੂੰ ਤੂੰ ਚਾਹੀਦਾ। ਇੱਕੋ ਸ਼ਬਦ ਵਰਤਿਆ, ਕਹਿੰਦੇ ਮਹਾਰਾਜ ਮੈਨੂੰ ਤੂੰ ਚਾਹੀਦਾ। ਉਸ ਵਕਤ ਸਤਿਗੁਰੂ ਸਾਹਿਬ ਜੀ ਨੇ ਫਿਰ ਉਹ ਤੂੰ ਮੰਗਣ ਵਾਲੇ ਦੇ ਅੰਦਰ ਆਪਣਾ ਅੰਦਰ ਬਿਠਾ ਦਿੱਤਾ ਸੀ, ਭਾਈ ਲਹਿਣੇ ਤੋਂ ਆਪਣਾ ਅੰਗ ਅੰਗਦ ਬਣਾ ਦਿੱਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬਸ ਆਹੀ ਜੀਵਨ ਦੀ ਅਵਸਥਾ ਹੈ ਕਿ ਜੋ ਇੱਛਾ ਸੋਈ ਫਲ ਪਾਵੇ, ਸਾਧ ਕੇ ਸੰਗ ਨਾ
ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿੱਧ ਬਸੈ, ਕਿਉਂਕਿ ਸਾਧੂ ਪੁਰਖ ਦੇ ਰਿੱਧ ਹਿਰਦੇ ਦੇ ਵਿੱਚ ਪਾਰ ਬ੍ਰਹਮ ਪਰਾ ਤੋਂ ਬਣਿਆ ਬ੍ਰਹਮ ਸਰੂਪ ਵੱਸਦਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨਾਨਕ ਉਦਰੈ ਸਾਧ ਸੁਨ ਰਸੈ। ਮਹਾਰਾਜ ਜੀ ਕਹਿਣ ਲੱਗੇ ਜੀਵਨ ਦੇ ਵਿੱਚ ਇਹ ਨਾਨਕ ਜੀ ਉਧਾਰ ਹੋ ਜਾਂਦਾ ਹੈ ਕਿਸੇ ਗੁਰਮੁਖ ਸਾਧੂ ਪੁਰਖਾਂ ਦੇ ਬਚਨਾਂ ਨੂੰ ਸੁਣ ਕੇ ਅੰਦਰ ਰਸ ਜਾਂਦਾ ਹੈ, ਭਿੱਜ ਜਾਂਦਾ ਹੈ ਅੰਦਰ। ਸਤਿਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਕਰੋ ਕਿਰਪਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਪਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਇਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਰਾਗੀ ਜੱਥਾ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਉਹ ਆਪ ਸੰਗਤਾਂ ਨੂੰ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਡਾਕਟਰ ਗੁਰਨਾਮ ਸਿੰਘ ਜੀ ਜੋ ਕਿ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ, ਸੋ ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਆ। ਉਹ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਦਸਰਿਆਂ ਤੋਂ ਇਤਨੀ ਸੇਵਾ ਪ੍ਰਵਾਨ ਕਰਨੀ ਜੀ ਦਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹਨ, ਬਖਸ਼ ਲੈਣਾ। ਆਓ ਹੁਣ ਸਾਡੇ ਵਿੱਚ ਅਤਿ ਸਤਿਕਾਰਯੋਗ ਵਿਦਵਾਨ ਕੀਰਤਨੀ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੇ ਲਈ ਸ਼ਬਦ ਵਰਤ ਲਈਏ ਕਿ ਇੱਕ ਪਾਰਸ ਦੀ ਨਿਆਈ ਹਨ, ਜਿਨ੍ਹਾਂ ਦੀ ਸੰਗਤ ਕਰਕੇ ਅਨੇਕਾਂ ਉਸਤਾਦ ਉਸਤਾਦ ਬਣੇ, ਤਿਨ੍ਹਾਂ 'ਤੇ ਬੜੀ ਅਪਾਰ ਸਤਿਗੁਰਾਂ ਦੀ ਕਿਰਪਾ ਮਿਹਰਮਤ ਹੈ। ਆਓ ਤਿੰਨਾਂ ਪਾਸੋਂ ਆਪਾਂ ਹੁਣ ਕੀਰਤਨ ਸਰਵਣ ਕਰਨਾ ਹੈ ਜੀ। ਦਸਰਿਆਂ ਨੂੰ ਦਿਓ ਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ, ਜੋ ਆਪ ਜੀ ਦੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਲ੍ਹ ਰੋਜ਼ ਤੋਂ ਰਾਗੀ ਭਾਈ ਹੀਰਾ ਸਿੰਘ ਜੀ ਦੀ 100ਵੀਂ ਬਰਸੀ ਦੇ ਮੌਕੇ 'ਤੇ, ਜੋ ਹਰ ਸਾਲ ਸਿਡਨੀ ਵਿਖੇ ਬੱਚਿਆਂ ਦਾ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਜਾਂਦਾ ਹੈ, ਉਸ ਲੜੀ ਦੇ ਤਹਿਤ ਅੱਜ ਦਾ ਦਿਨ, ਇਹ ਹਫ਼ਤਾ ਜੋ ਹੈ, ਅਸੀਂ ਉਹਨਾਂ ਦੇ ਜੀਵਨ ਨੂੰ ਸਮਰਪਿਤ ਬੱਚਿਆਂ ਦਾ ਸ਼ਬਦ ਗਾਇਨ ਕੰਪੀਟੀਸ਼ਨ ਕਰ ਰਹੇ ਹਾਂ। ਸਾਧ ਸੰਗਤ, ਇਸ ਲੜੀ ਦੇ ਤਹਿਤ ਅੱਜ ਦੂਸਰਾ ਦਿਨ ਸੀ। ਬੜੇ ਹੀ ਪਿਆਰ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਬੱਚਿਆਂ ਦੇ ਬਖਸ਼ਿਸ਼ ਕਰਕੇ ਉਹਨਾਂ ਸਾ ਨਿੱਕੇ ਨਿੱਕੇ ਬੱਚਿਆਂ ਨੇ ਤੋਤਲੀਆਂ ਜ਼ੁਬਾਨਾਂ ਰਾਹੀਂ ਸਾਡੀਆਂ ਮਨ ਬਿਰਤੀਆਂ ਨੂੰ ਇਕਾਗਰ ਕੀਤਾ ਅਤੇ ਸਾਡੀਆਂ ਮਨ ਬਿਰਤੀਆਂ ਨੂੰ ਬਹੁਤ ਉਚੇਰਾ ਲੈ ਕੇ ਗਏ ਸਨ। ਉਸੇ ਹੀ ਕੜੀ ਦੇ ਤਹਿਤ ਜੋ ਅਗਲਾ ਦੀਵਾਨ ਹੈ ਸਾਧ ਸੰਗਤ, ਬੜਾ ਸੁੰਦਰ ਦ੍ਰਿਸ਼ ਸਾਡੇ ਸਾਹਮਣੇ ਆਉਣ ਵਾਲਾ ਹੈ, ਕਿਉਂਕਿ ਇਸ ਵਿੱਚ ਗੁਰਮਤਿ ਸੰਗੀਤ ਸਾਧ ਸੰਗਤ ਮੈਂ ਜਿਤਨੇ ਮੈਨੂੰ ਲੱਗਦਾ ਜਿਹੜੇ ਮੈਂ ਅੱਖਰ ਵਰਤਾਂਗਾ ਉਹ ਬਹੁਤ ਛੋਟੇ ਹੋ ਜਾਣੇ ਨੇ। ਗੁਰਮਤਿ ਸੰਗੀਤ ਨੂੰ ਸੇਧ ਦੇਣ ਵਾਲੇ, ਕੇਵਲ ਸੇਧ ਹੀ ਨਹੀਂ, ਮੈਂ ਜਿਸ ਤਰ੍ਹਾਂ ਡਾਕਟਰ ਸਾਹਿਬ ਹੋਰਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਸਾਂ, ਚਲੋ ਮੈਂ ਅੱਗੇ ਚੱਲ ਕੇ ਥੋੜ੍ਹੀ ਬੇਨਤੀ ਕਰਾਂਗਾ। ਗੁਰਮਤਿ ਸੰਗੀਤ ਨੂੰ ਪ੍ਰਣਾਏ ਹੋਏ ਸਾਡੇ ਪਾਸ ਮਹਾਨ ਸ਼ਖਸੀਅਤ ਡਾਕਟਰ ਗੁਰਨਾਮ ਸਿੰਘ ਜੀ ਸਾਡੇ ਵਿੱਚ ਸ਼ੋਭਿਤ ਹਨ। ਇਹਨਾਂ ਦਾ ਸਿਡਨੀ ਦੀਆਂ ਸਿੱਖ ਸੰਗਤਾਂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਸਿਡਨੀ ਦੇ ਵਿੱਚ। ਜਿਸ ਤਰ੍ਹਾਂ ਦਾ ਉਪਰਾਲਾ ਸਾਧ ਸੰਗਤ ਗੁਰਮਤਿ ਸੰਗੀਤ ਨੂੰ ਉਜਾਗਰ ਕਰਨ ਵਾਸਤੇ ਇਹਨਾਂ ਨੇ ਬੀੜਾ ਚੁੱਕਿਆ ਹੋਇਆ ਹੈ, ਔਰ ਪਿਛਲੇ ਸਮੇਂ 'ਚ ਜੋ ਇਹਨਾਂ ਨੇ ਅਣਥੱਕ ਮਿਹਨਤ ਕੀਤੀ ਹੈ ਕਰ ਰਹੇ ਹਨ, ਅਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਹਿਣਗੇ। ਗੁਰਮੁਖ ਸੰਗੀਤ ਨੂੰ ਜੀਵਿਤ ਰੱਖਣ ਵਿੱਚ ਸਾਧ ਸੰਗਤ, ਜਦੋਂ ਦਾਸ ਨੇ ਇਹਨਾਂ ਦੇ ਨਾਲ ਜ਼ਿਕਰ ਕੀਤਾ, ਬਹੁਤ ਇਹਨਾਂ ਦੀ ਜੋ ਗੱਲਾਂ ਸੁਣ ਕੇ ਮੈਂ ਤਾਂ ਆਪ ਹੈਰਾਨ ਹੋ ਗਿਆ ਕਿ ਮੈਂ ਤਾਂ ਇੱਕੋ ਪਾਸਾ ਹੀ ਸੋਚਦਾ ਸੀ ਕਿ ਸ਼ਾਇਦ ਗੁਰਮਤਿ ਸੰਗੀਤ ਸਾਡੀ ਸਿੱਖ ਕੌਮ ਦੇ ਵਿੱਚ ਹੀ ਹਜੇ ਪੂਰੀ ਤਰ੍ਹਾਂ ਉਜਾਗਰ ਨਹੀਂ ਹੋਇਆ, ਸਾਨੂੰ ਉਜਾਗਰ ਕਰਨਾ ਪੈਣਾ। ਪਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕੇਵਲ ਇਤਨਾ ਹੀ ਕਾਫੀ ਨਹੀਂ ਹੈ, ਅਜੇ ਤਾਂ ਬਹੁਤ ਕੁਛ ਕਰਨ ਵਾਲਾ ਬਾਕੀ ਹੈ। ਤੋ ਜੋ ਇਹਨਾਂ ਨੇ 1990-91 ਤੋਂ ਵੀ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿੱਚ ਬੜਾ ਉੱਦਮ ਕਰਕੇ ਉਤਸ਼ਾਹ ਦੇ ਨਾਲ ਬੜੀ ਮਿਹਨਤ ਸਦਕਾ ਅਣਥੱਕ ਮਿਹਨਤ ਸਾਧ ਸੰਗਤ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਨਾ, ਅੱਖਰ ਹੀ ਨਹੀਂ ਹਨ, ਜੋ ਮੈਂ ਅੱਖਰ ਵਰਤਦਾ ਮੈਨੂੰ ਲੱਗਦਾ ਛੋਟੇ ਹੋ ਜਾਣਗੇ ਬਹੁਤ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਉਹ ਸ਼ਖਸੀਅਤ ਸਾਡੇ ਦਰਮਿਆਨ ਅੱਜ ਪਹੁੰਚੇ ਹੋਏ ਹਨ। ਗੁਰੂ ਬਖਸ਼ਿਸ਼ ਕਰੇ, ਸਾਡੇ ਚੰਗੇ ਭਾਗ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਅੱਜ ਉਹਨਾਂ ਨੂੰ ਅਸੀਂ ਸਟੇਜ ਦੇ ਉੱਤੇ ਬੈਠ ਕੇ ਆਪਣੇ ਇਹਨਾਂ ਕੰਨਾਂ ਦੇ ਨਾਲ ਉਹ ਗੁਰਮੁਖ ਸੰਗੀਤ ਜਿਨ੍ਹਾਂ ਵਾਸਤੇ ਇਹਨਾਂ ਨੇ ਅਣਥੱਕ ਮਿਹਨਤ ਕੀਤੀ ਉਸ ਨੂੰ ਜੀਵਿਤ ਰੱਖਣ ਵਾਸਤੇ ਉਹ ਸਾਡੇ ਵਿਚਕਾਰ ਅੱਜ ਮੌਜੂਦ ਹਨ। ਸਾਧ ਸੰਗਤ ਉਸ ਤਰ੍ਹਾਂ ਤਾਂ ਇਹਨਾਂ ਦੀਆਂ ਪ੍ਰਾਪਤੀਆਂ ਗਿਣਾਉਣ ਵਾਸਤੇ ਜਾਈਏ ਕੁਛ ਕਿਹਾ ਨਹੀਂ ਜਾ ਸਕਦਾ, ਬੜੀਆਂ ਲਿਸਟ ਲੰਬੀ ਹੋ ਜਾਏਗੀ। ਪਰ ਕੁਝ ਮੇਰੇ ਵੀਰ ਜਿਹੜੇ ਮੇਰੇ ਵਾਂਗੂ ਭੁਲੱਕੜ ਨੇ, ਨਹੀਂ ਯਾਦ ਉਹਨਾਂ ਨੂੰ ਜਾਂ ਨਹੀਂ ਉਹਨਾਂ ਨੂੰ ਪਤਾ, ਮੈਂ ਉਹਨਾਂ ਦੀ ਗਿਆਤ ਵਿੱਚ ਆਪ ਜੀ ਸਾਹਮਣੇ ਇੱਕ ਬੇਨਤੀ ਕਰਾਂ ਕਿ ਡਾਕਟਰ ਸਾਹਿਬ ਹੋਰਾਂ ਦੀਆਂ ਜੋ ਪ੍ਰਾਪਤੀਆਂ ਨੇ ਉਹਨਾਂ ਵਿੱਚੋਂ ਤੁਛ ਮਾਤਰ ਮੈਂ ਆਪ ਜੀ ਨਾਲ ਜ਼ਰੂਰ ਸੰਬੰਧ ਵਿਸਥਾਰ ਨਾਲ ਜ਼ਿਕਰ ਕਰਨਾ ਚਾਹਾਂਗਾ। ਵਿਸ਼ਵ ਪ੍ਰਸਿੱਧ ਗੁਰਮੁਖ ਸੰਗੀਤ ਦੇ ਸ਼੍ਰੋਮਣੀ ਕੀਰਤਨੀਏ ਡਾਕਟਰ ਗੁਰਨਾਮ ਸਿੰਘ ਨੇ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਗੁਰਮੁਖ ਸੰਗੀਤ ਪਰੰਪਰਾ ਨੂੰ ਵਰਤਮਾਨ ਸਮੇਂ ਪੁਨਰ ਸੁਰਜੀਤ ਕਰਨ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ। ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਪਿਛਲੇ 40 ਵਰ੍ਹਿਆਂ ਤੋਂ ਬਤੌਰ ਡੀਨ ਅਤੇ ਪ੍ਰੋਫੈਸਰ ਕਾਰਜ ਕਰਦੇ ਆ ਰਹੇ ਹਨ। ਆਪ ਜੀ ਨੂੰ ਗੁਰਮੁਖ ਸੰਗੀਤ ਦੇ ਪ੍ਰਤੀ ਗੁਰਮੁਖ ਸੰਗੀਤ ਵਿੱਚ ਭਾਰਤ ਦਾ ਸਰਵੋਤਮ ਰਾਸ਼ਟਰਪਤੀ ਅਵਾਰਡ ਵੀ ਮਿਲ ਚੁੱਕਾ ਹੈ। ਕਈ ਸੰਸਥਾਵਾਂ ਵੱਲੋਂ ਸ਼੍ਰੋਮਣੀ ਰਾਗੀ ਦਾ ਪੁਰਸਕਾਰ, ਸੰਗੀਤ ਮਾਰਤੰਡ ਐਵਾਰਡ ਅਤੇ ਗਲੋਬਲ ਪੱਧਰ ਉੱਤੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਸਨਮਾਨ ਦਿੱਤੇ ਜਾ ਚੁੱਕੇ ਹਨ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਗੁਰਕਿਰਪਾ ਦੁਆਰਾ ਸਾਧ ਸੰਗਤ ਇਹਨਾਂ ਨੇ ਆਵਾਜ਼ ਵਿੱਚ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਰਾਗ ਅਤੇ ਮਿਸ਼ਰਤ ਰਾਗਾਂ ਦਾ 1999 ਵਿੱਚ ਵਿਸ਼ਾਲ ਇੱਕ ਰਿਕਾਰਡਿੰਗ ਦਾ ਇਤਿਹਾਸ ਰਚਿਆ ਗਿਆ। ਵੱਖ ਵੱਖ ਕੰਪਨੀਆਂ ਦੁਆਰਾ ਆਡੀਓ ਵਿਜ਼ੂਅਲ ਕੰਪਨੀਆਂ ਅਤੇ ਯੂਟਿਊਬ ਉੱਤੇ ਆਪ ਜੀ ਦੀਆਂ ਜੋ ਰਿਕਾਰਡਿੰਗ ਕਰਕੇ ਉਹਨਾਂ ਨੇ ਇਸ ਗੁਰਮੁਖ ਸੰਗੀਤ ਨੂੰ ਹੋਰ ਵਧੇਰਿਆਂ ਕੀਤਾ। ਯੂਨੀਵਰਸਿਟੀ, ਕਾਲਜਾਂ, ਸਕੂਲਾਂ ਅਤੇ PhD ਤੱਕ ਗੁਰਮੁਖ ਸੰਗੀਤ ਸਬਜੈਕਟ ਵਜੋਂ ਲਾਗੂ ਵੀ ਇਹਨਾਂ ਦੀ ਹਿੰਮਤ ਨਾਲ ਹੋਇਆ, ਪੜ੍ਹਾਇਆ ਵੀ। ਦੇਸ਼ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਕਈ ਗੁਰਮੁਖ ਸੰਗੀਤ ਵਿਭਾਗ ਦੀਆਂ ਸਥਾਪਨਾ ਵੀ ਕੀਤੀਆਂ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਇਹਨਾਂ ਕੋਲੋਂ 22 ਪੁਸਤਕਾਂ, 32 ਸੰਪਾਦਿਤ ਪੁਸਤਕਾਂ ਤੋਂ ਇਲਾਵਾ 200 ਤੋਂ ਵੱਧ ਖੋਜ ਲਿਖੇ ਹੋਏ ਹਨ। ਇਸ ਤੋਂ ਇਲਾਵਾ ਸਾਧ ਸੰਗਤ ਜੀ 27 ਵਿਦਿਆਰਥੀਆਂ ਨੂੰ PhD ਤੱਕ ਦਾ ਅਧਿਐਨ ਵੀ ਕਰਵਾਇਆ ਹੈ। ਸਮੂਹ ਤਖ਼ਤ ਸਾਹਿਬਾਨਾਂ ਉੱਤੇ ਕੀਰਤਨ ਦੀ ਸੇਵਾ ਕਰਨ ਤੋਂ ਇਲਾਵਾ ਆਪ ਪਿਛਲੇ 25 ਵਰ੍ਹਿਆਂ ਤੋਂ ਦਰਬਾਰ ਸਾਹਿਬ ਦੇ ਕੀਰਤਨੀਆਂ ਦੀ ਸਿਲੈਕਸ਼ਨ ਕਮੇਟੀ ਦੇ ਮੈਂਬਰ ਵੀ ਹਨ। ਸ੍ਰੀ ਦਰਬਾਰ ਸਾਹਿਬ ਤੋਂ 33 ਸਾਜ਼ ਲਾਗੂ ਕਰਵਾਉਣ ਵਿੱਚ ਆਪ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਵਰਤਮਾਨ ਸਮੇਂ ਅੰਦਰ ਆਪ ਵਿਸ਼ਵ ਵਿੱਚ ਗੁਰਮੁਖ ਸੰਗੀਤ ਅਤੇ ਕੀਰਤਨ ਦੁਆਰਾ ਹਜ਼ਾਰਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਵੀ ਪ੍ਰਦਾਨ ਕਰ ਰਹੇ ਹਨ। ਸਾਧ ਸੰਗਤ, ਇਹ ਤਾਂ ਤੁਛ ਮਾਤਰ ਆਪ ਜੀ ਨਾਲ ਮੈਂ ਵਿਚਾਰ ਸਾਂਝੇ ਕੀਤੇ ਹਨ, ਪਰ ਅਗਰ ਆਪ ਔਨਲਾਈਨ ਜਾ ਕੇ ਦੇਖੋ ਬੇਸ਼ੁਮਾਰ ਇਹਨਾਂ ਦੀ ਜੋ ਸਾਡੇ ਪ੍ਰਤੀ, ਸਿੱਖ ਕੌਮ ਪ੍ਰਤੀ ਜੋ ਅਣਥੱਕ ਸੇਵਾ ਹੈ ਉਸ ਦਾ ਅਸੀਂ ਦੇਣ ਨਹੀਂ ਦੇ ਸਕਦੇ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਰਹਿਮਤ ਕਰਨ, ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਸਾਨੂੰ ਸਾਡੇ ਰਹਿਬਰ, ਸਾਡੇ ਰਹਿਨੁਮਾ ਬਣ ਕੇ ਇਹ ਸਾਨੂੰ ਗੁਰਮੁਖ ਸੰਗੀਤ ਦੇ, ਸਾਨੂੰ ਗੁਰਮੁਖ ਸੰਗੀਤ ਨਾਲ ਜੋੜਨ ਦੀ ਅਤੇ ਗੁਰਮੁਖ ਸੰਗੀਤ ਨੂੰ ਹੋਰ ਉਜਾਗਰ ਕਰਨ ਦੀ ਇਹ ਗੁਰੂ ਪਾਤਸ਼ਾਹ ਨੂੰ ਬਖਸ਼ਿਸ਼ ਕਰੇ। ਸਾਧ ਸੰਗਤ, ਮੈਂ ਆਪਣੇ ਵੱਡੇ ਵੀਰ ਨੂੰ ਬੇਨਤੀ ਕਰਾਂ, ਸਰਦਾਰ ਰਛਪਾਲ ਸਿੰਘ ਜੀ ਨੂੰ, ਉਹਨਾਂ ਦੇ ਮਨ ਦੇ ਵੀ ਵਲਵਲੇ ਸਨ ਕਿ ਡਾਕਟਰ ਸਾਹਿਬ ਹੋਰਾਂ ਪ੍ਰਤੀ ਕੁਛ ਸਾਧ ਸੰਗਤ ਨਾਲ ਵਿਚਾਰ ਸਾਂਝੀ ਕਰਨ ਚਾਹਣਗੇ। ਕੇਵਲ ਅਤੇ ਕੇਵਲ ਮੈਂ ਵੀਰ ਜੀ ਨੂੰ ਬੇਨਤੀ ਕਰਾਂ ਕਿ 5 ਮਿੰਟਾਂ ਦੇ ਵਿੱਚ ਆ ਕਰਕੇ ਡਾਕਟਰ ਸਾਹਿਬ ਹੋਰਾਂ ਬਾਰੇ ਕੁਛ ਵਿਚਾਰ ਪੇਸ਼ ਕਰਨ, ਕਿਉਂਕਿ ਕੋਸ਼ਿਸ਼ ਸਾਧ ਸੰਗਤ ਇਹ ਹੈ ਸਾਡੀ ਕਿ ਅਸੀਂ ਵੱਧ ਤੋਂ ਵੱਧ ਇਸ ਸ਼ਖਸੀਅਤ ਨੂੰ ਸੁਣ ਸਕੀਏ, ਇਸ ਸ਼ਖਸੀਅਤ 'ਤੇ ਆਪਾਂ ਇਹਨਾਂ ਦੇ ਇੱਥੇ ਆਏ ਦਾ ਲਾਹਾ ਖੱਟ ਸਕੀਏ, ਇਹਨਾਂ ਦੇ ਮੁਖਾਰਬੇ ਤੋਂ ਗੁਰੂ ਦੀ ਬਾਣੀ, ਗੁਰਮੁਖ ਸੰਗੀਤ ਦੀ ਬਾਣੀ ਜੋ ਹੈ ਅਸੀਂ ਸੁਣ ਸਕੀਏ। ਆਓ, ਮੈਂ ਆਪਣੇ ਵੱਡੇ ਵੀਰ ਭਾਈ ਰਛਪਾਲ ਸਿੰਘ ਜੀ ਅੱਗੇ ਬੇਨਤੀ ਕਰਾਂ ਕੁਛ ਅੱਖਰ ਡਾਕਟਰ ਸਾਹਿਬ ਹੋਰਾਂ ਬੋਲ ਬੋਲਣ।
2: ਪਰਮ ਸਤਿਕਾਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਆਓ ਗੁਰੂ ਦਰਬਾਰ ਵਿੱਚ ਸਜੇ ਹਾਂ, ਪਿਆਰ ਸਤਿਕਾਰ ਦੇ ਨਾਲ ਗੁਰਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਭ ਤੋਂ ਪਹਿਲੇ ਅਸੀਂ ਡਾਕਟਰ ਗੁਰਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਜੋ ਕਿ USA ਤੋਂ ਆਏ ਨੇ ਉਹਨਾਂ ਨੂੰ ਅਸੀਂ ਜੀਆਂ ਆਖਦੇ ਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਕਲੀ ਸਾਹਿਬ ਅਤੇ ਆਸਟ੍ਰੇਲੀਆ ਦੀ ਸਰਬੱਤ ਸਾਧ ਸੰਗਤ ਆਪ ਜੀ ਨੂੰ ਜੀਆਂ ਆਖਦੀ ਹੈ ਜੀ। ਸੋ ਇਹਨਾਂ ਦੇ ਬਾਰੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹੋਰਾਂ ਨੇ ਬਹੁਤ ਕੁਝ ਦੱਸ ਦਿੱਤਾ ਹੈ। ਦਾਸ ਕੁਛ ਨਹੀਂ ਦੱਸ ਸਕਦਾ। ਜੋ ਕਿ ਤੁਸ਼ਕ ਵਰਡਸ ਮੈਨੂੰ ਇਕੱਤਰ ਕਰਨ ਵਿੱਚ ਇੱਕ ਹੈਲਪ ਹੋਈ ਹੈ ਉਹ ਮੈਂ ਆਪ ਜੀ ਦੇ ਅੱਗੇ ਰੱਖ ਰਿਹਾ ਹਾਂ। ਸੋ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਗੁਰੂ ਦੇ ਵਿਸ਼ਵ ਪ੍ਰਸਿੱਧ ਕੀਰਤਨੀਏ ਡਾਕਟਰ ਗੁਰਨਾਮ ਸਿੰਘ ਜੀ ਦਾ ਗੁਰਮਤਿ ਸੰਗੀਤ ਦੀ ਸਥਾਪਤੀ ਵਿੱਚ ਮਹਾਨ ਯੋਗਦਾਨ ਹੈ। ਆਪ ਜੀ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੀ ਹੋਈ ਆਪਣੇ ਹੱਥਾਂ ਦੇ ਨਾਲ ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਦੇ ਦੀ ਚੇਅਰ ਪ੍ਰੋਫੈਸਰ ਅਤੇ ਮੁਖੀ ਸਨ। ਆਪ ਸੰਗੀਤ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਹਨ। ਗੁਰਮਤਿ ਸੰਗੀਤ ਦੀ ਪਿਤਾ ਪੁਰਖੀ ਵਿੱਦਿਆ ਤੋਂ ਇਲਾਵਾ ਆਪ ਜੀ ਦੇ ਪਿਤਾ ਜੀ ਉੱਤਮ ਸਿੰਘ ਜੀ ਪਤੰਗ ਅਤੇ ਮਾਤਾ ਚਰਨ ਕੌਰ ਜੀ, ਜਿਨ੍ਹਾਂ ਨੂੰ ਲੱਖ ਲੱਖ ਵਾਰ ਨਮਸਕਾਰ ਹੈ। ਆਪ ਜੀ ਇਸ ਘਰਾਨੇ ਵਿੱਚੋਂ ਵਰਸਾਏ ਹੋਏ, ਗੁਰੂ ਮਹਾਰਾਜ ਦੀ ਕਿਰਪਾ ਅਤੇ ਸਦਕਾ ਗੁਰੂ ਦੇ ਸ਼ਬਦ ਦੀ ਰੋਸ਼ਨੀ ਨੂੰ ਲੈ ਕੇ ਤੁਰਨ ਵਾਲੇ ਡਾਕਟਰ ਗੁਰਨਾਮ ਸਿੰਘ ਜੀ, ਆਪ ਜੀ ਨੇ ਵੱਖ ਵੱਖ ਸੰਗੀਤ ਘਰਾਨਿਆਂ ਦੇ ਉਸਤਾਦਾਂ ਕੋਲੋਂ ਅਤੇ ਗੁਰੂ ਮਹਾਰਾਜ ਦੇ ਵਰਸਾਏ ਹੋਏ ਗੁਰਸਿੱਖਾਂ ਕੋਲੋਂ ਗਾਇਨ ਦੀ ਤਾਲੀਮ ਵੀ ਹਾਸਲ ਕੀਤੀ। ਸੰਗੀਤ ਦੇ ਖੇਤਰ ਵਿੱਚ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਆਪ ਜੀ ਨੇ ਮੌਲਿਕ, ਸੰਪਾਦਕ 40 ਤੋਂ ਵੱਧ ਵੀ ਪੁਸਤਕਾਂ ਆਪ ਜੀ ਨੇ ਰਚਨਾ ਕੀਤੀ ਹੈ ਅਤੇ 40-42 ਤੋਂ ਵੱਧ ਵੀ ਖੋਜ ਪੱਤਰ, ਜੋ ਕਿ ਦਾਸ ਨੂੰ ਪਤਾ ਹੈ। ਅਨੇਕਾਂ ਹੀ ਗੁਰਮਤਿ ਸੰਗੀਤ ਨਾਲ ਸੰਬੰਧਿਤ ਆਰਟੀਕਲ ਵੀ ਆਪ ਜੀ ਨੇ ਲਿਖੇ ਹਨ। ਆਪ ਜੀ ਦੀਆਂ ਸੰਗੀਤਕ ਜਗਤ ਨੂੰ ਬੇਅੰਤ ਵੀਡੀਓਜ਼ ਅਤੇ ਕੈਸਟਾਂ ਦੇ ਰੂਪ ਵਿੱਚ ਅਤੇ 5 ਸਿਗਨੇਚਰ ਟਿਊਨਸ ਅਤੇ ਅਨੇਕਾਂ ਡਾਕੂਮੈਂਟਰੀ ਫਿਲਮਾਂ ਵਿੱਚ ਵੀ ਗਾਇਨ ਕੀਤਾ ਹੈ। ਆਪ ਜੀ ਨੇ ਦੇਸ਼ ਵਿਦੇਸ਼ ਦੇ ਸੰਗੀਤ ਸੰਮੇਲਨਾਂ ਵਿੱਚ ਇਸ ਕਲਾ ਨੂੰ ਜਾਰੀ ਰੱਖਿਆ, ਅੱਜ ਤੱਕ ਜੋ ਜਾਰੀ ਹੈ, ਅਤੇ ਕੀਰਤਨ ਦਰਬਾਰਾਂ ਵਿੱਚ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂਤੀ ਸਾਜ਼ਾਂ ਦੀ, ਰੁਬਾਬ, ਸਰਿੰਦਾ, ਦਿਲ ਰੁਬਾ, ਇਸਰਾਜ, ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਪੁਨਰ ਮੁੜ ਸੁਰਜੀਤ ਕਰਨ ਵਿੱਚ ਆਪ ਜੀ ਨੇ ਮੁੱਖ ਭੂਮਿਕਾ ਨਿਭਾਈ ਹੈ। ਜੇ ਅਗਰ ਡਾਕਟਰ ਸਾਹਿਬ ਇਹ ਕਦਮ ਆਪ ਜੀ ਨਾਮ ਚੁੱਕਦੇ, ਜੇ ਪਿਤਾ ਪੁਰਖੀ ਵਿੱਦਿਆ ਨੂੰ ਅੱਗੇ ਲੈ ਕੇ ਆਪ ਜੀ ਇਸ ਕਦਮ ਨੂੰ ਨਾਮ ਚੁੱਕਦੇ, ਤਾਂ ਅੱਜ ਇਹ ਸਾਨੂੰ ਤਾਂਤੀ ਸਾਜ਼, ਜੋ ਦਿਲ ਰੁਬਾ ਹੈ, ਰਬਾਬ ਹੈ, ਇਹ ਸੁਣਨ ਲਈ ਸਾਨੂੰ ਦਰਬਾਰ ਸਾਹਿਬ ਵਿੱਚ ਅਤੇ ਅੱਜ ਦੇ ਬੱਚੇ ਜੋ ਕੀਰਤਨ ਕਰ ਰਹੇ ਹਨ ਇਹ ਸੁਣਨ ਲਈ ਨਹੀਂ ਮਿਲਣੀਆਂ। ਇਹ ਆਪ ਜੀ ਦਾ ਪਰਉਪਕਾਰ ਹੈ, ਆਪ ਜੀ ਅਤੇ ਸਤਿਗੁਰੂ ਦੀ ਬਖਸ਼ਿਸ਼ ਹੈ। ਡਾਕਟਰ ਗੁਰਨਾਮ ਸਿੰਘ ਜੀ ਦੇ ਵਿਸ਼ਵ ਸੰਗੀਤ ਅਤੇ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ 31 ਮੁੱਖ ਰਾਗਾਂ ਦਾ ਵੀ ਗਾਇਨ ਕੀਤਾ ਗਿਆ ਹੈ ਅਤੇ 31 ਮਿਸ਼ਰਤ ਰਾਗ, ਜੋ ਟੋਟਲ ਗਿਣਤੀ 62 ਦੱਸੀ ਗਈ ਹੈ, ਰਾਗਾਂ ਦਾ ਗਾਇਨ ਪੂਰਨ ਤੌਰ 'ਤੇ ਕੀਤਾ ਹੈ। ਪੜਤਾਲਾਂ ਸਹਿਤ ਵੀ ਆਪ ਜੀ ਨੇ ਉਸ ਨੂੰ ਕਵਰ ਕਰਕੇ ਸੰਗਤ ਨੂੰ ਅਰਪਣ ਕੀਤਾ ਹੈ, ਸੰਗਤ ਨੂੰ ਭੇਟਾ ਕੀਤਾ ਹੈ, ਜਿਸ ਨੂੰ RPG, HMV ਦੀਆਂ ਅਤੇ ਹੋਰ ਕੰਪਨੀਆਂ ਨੇ ਕਈਆਂ ਨੇ ਰਿਲੀਜ਼ ਕੀਤਾ ਹੈ। ਆਪ ਇਹ ਹਾਈ ਗ੍ਰੇਡ ਰੇਡੀਓ, TV ਅਤੇ ਫਿਲਮ ਦੇ ਵਿੱਚ ਕਈਆਂ ਵਿੱਚ ਆਪ ਜੀ ਨੂੰ ਗਾਇਨ ਕਰਨ ਦਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਮਿਊਜ਼ੀਕੋਲੋਜੀ ਡਾਇਰੈਕਟੋਰੇਟ ਡਾਕਟਰ ਗੁਰਨਾਮ ਸਿੰਘ ਜੀ ਨੇ ਕਈਆਂ ਅਣਗਿਣਤ ਖੋਜ ਪ੍ਰੋਜੈਕਟਾਂ ਦਾ ਅਤੇ PhD ਅਤੇ ਖੋਜ ਪੱਤਰਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਸੂਬੇ, ਆਲ ਇੰਡੀਆ ਦੇ ਵਿੱਚ

0: ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2006 ਸੀਨੀਅਰ ਫੈਲੋਸ਼ਿਪ ਸੰਗੀਤ ਨਾਟ ਅਕੈਡਮੀ ਅਤੇ ਨਵੀਂ ਦਿੱਲੀ 2003। ਵਿਸ਼ੇਸ਼ ਸਨਮਾਨ ਬਾਬਾ ਹਰਬਲਵਤ ਜੀ ਸੰਗੀਤ ਮਹਾਂਸਭਾ ਰਾਜ ਅਤੇ 2002 ਸ਼੍ਰੋਮਣੀ ਰਾਗੀ ਅਵਾਰਡ, ਭਾਸ਼ਾ ਵਿਭਾਗ ਪੰਜਾਬ ਸਰਕਾਰ 2001 ਵਿੱਚ ਮਿਲੇਨੀਅਮ ਪੁਰਸਕਾਰ ਅਤੇ ਗੁਰੂ ਅਰਜਨ ਕੀਰਤਨ ਮੰਡਲ 1999 ਗੁਰਮਤਿ ਸੰਗੀਤ ਅਵਾਰਡ ਵੱਲੋਂ ਵਿਸਮਾਦ ਨਾਦ 1992 ਵਿੱਚ ਜੋਧੀ ਕਲਾਂ ਵਿਖੇ ਵੀ ਆਪ ਜੀ ਨੂੰ ਸਨਮਾਨਿਤ ਕੀਤਾ ਗਿਆ ਹੈ। ਉਹ ਜੋ ਜੋਧੀ ਕਲਾਂ ਦਾ ਪਹਿਲਾ ਜੋ ਸੰਮੇਲਨ ਆਪ ਜੀ ਦੇ ਦੁਆਰਾ ਹੀ ਸ਼ੁਰੂ ਹੋਇਆ। ਸੋ ਆਓ ਇੱਥੇ ਹੀ ਖਿਮਾ ਦੇ ਜਾਚਕ ਹਾਂ, ਪ੍ਰਾਪਤੀਆਂ ਤਾਂ ਬਹੁਤ ਹਨ, ਪੂਰੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਥੋੜ੍ਹੇ ਥੋੜ੍ਹੇ ਲਫ਼ਜ਼ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸੋ ਸਾਧ ਸੰਗਤ ਜੀ, ਅਸੀਂ ਡਾਕਟਰ ਗੁਰਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਨੂੰ ਅੱਜ ਅਸੀਂ ਸਾਰੀ ਸੰਗਤ ਵੱਲੋਂ ਪਾਰਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੀਰਤਨ ਪ੍ਰਚਾਰ ਮਿਸ਼ਨ ਭਾਈ ਹੀਰਾ ਸਿੰਘ ਜੀ ਰਾਗੀ ਦਾ ਜੋ 25ਵਾਂ ਅਤੇ 100 ਸਾਲ ਦੀ ਉਹਨਾਂ ਦੀ ਅੱਜ ਅਸੀਂ ਮਨਾ ਰਹੇ ਹਾਂ ਬਰਸੀ, ਅਤੇ ਉਸ ਦੇ ਸੰਬੰਧ ਵਿੱਚ ਜੋ ਅੱਜ ਕੀਰਤਨ ਦਰਬਾਰ ਹੈ, ਆਓ ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸੰਗਤ, ਮੈਨੂੰ ਲੱਗਦਾ ਦੁਨਿਆਵੀ ਅੱਖਰਾਂ ਵਿੱਚ ਅਸੀਂ ਇਹਨਾਂ ਦੀ ਸਿਫਤੋ ਸਲਾਹ ਬਿਆਨ ਕਰਨ ਲੱਗੇ ਅਤੇ ਅੱਖਰ ਛੋਟੇ ਰਹਿ ਜਾਣਗੇ। ਮੈਂ ਕਹਾਂਗਾ ਕਿ ਅਸੀਂ 5 ਜਕਾਰਿਆਂ ਦੇ ਵਿੱਚ ਡਾਕਟਰ ਸਾਹਿਬ ਹੋਰਾਂ ਨੂੰ ਸਟੇਜ 'ਤੇ ਬੁਲਾਈਏ,

ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਦੋਵੇਂ ਵੀਰ ਜੀ, ਭਾਈ ਗੁਰਜੀਤ ਸਿੰਘ ਜੀ ਔਰ ਮੇਰੇ ਵੀਰ ਰਸ਼ਪਾਲ ਸਿੰਘ ਜੀ, ਆਪਣੇ ਪਿਆਰ ਵਿੱਚ ਇਸ ਨਚੀਜ਼ ਬਾਰੇ ਬਹੁਤ ਕੁਝ ਕਹਿ ਰਹੇ ਸੀ ਅਤੇ ਮੈਂ ਜ਼ਮੀਨ ਵਿੱਚ ਗੱਡਦਾ ਜਾ ਰਿਹਾ ਸੀ। ਗੁਰੂ ਦੇ ਇਸ ਸੇਵਕ ਨੂੰ, ਇਸ ਕੂਕਰ ਨੂੰ, ਇਸ ਘਰ ਦੇ ਜੋ ਮਾਣ ਮਿਲਿਆ ਉਹ ਸਾਰਾ ਗੁਰੂ ਦਾ ਹੈ। ਸਭ ਬਖਸ਼ਿਸ਼ਾਂ ਰਹਿਮਤਾਂ ਉਹਨਾਂ ਦੀਆਂ ਨੇ। ਔਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਮੈਂ ਤਾਂ ਜਦੋਂ ਉੱਪੋਂ ਸਮੁੰਦਰ ਵੇਖ ਰਿਹਾ ਸੀ ਤਾਂ ਤੁੱਕ ਬਾਰ ਬਾਰ ਮੇਰੇ ਮਨ ਵਿੱਚ ਆ ਰਹੀ ਸੀ। ਕੁਛ ਵੀ ਨਹੀਂ, ਜੋ ਵੀ ਹੈ ਸਭ ਗੁਰੂ ਦਾ ਹੈ ਔਰ ਗੁਰੂ ਦੀ ਬਖਸ਼ਿਸ਼ ਨਾਲ ਹੀ ਸਭ ਕੁਝ ਸੰਭਵ, ਜੋ ਉਹਨਾਂ ਨੇ ਕਰਵਾਉਣਾ ਹੁੰਦਾ ਨਾ। ਵੇਖੋ, ਭਾਈ ਹੀਰਾ ਸਿੰਘ ਜੀ ਨੂੰ 100ਵੀਂ ਬਰਸੀ ਅਸੀਂ ਉਹਨਾਂ ਦੀ ਮਨਾ ਰਹੇ ਹਾਂ। ਮੈਂ ਉਹਨਾਂ ਦੀ ਸਿਮਰਤੀ ਨੂੰ, ਉਹਨਾਂ ਦੀ ਯਾਦ ਨੂੰ, ਉਹਨਾਂ ਦੇ ਪਰਿਵਾਰਕ ਮੈਂਬਰਸ ਨੂੰ, ਇੱਥੇ ਚਾਵਲਾ ਸਾਹਿਬ ਵੀ, ਮੈਂ ਉਹਨਾਂ ਨੂੰ ਅਜੇ ਤੱਕ ਮਿਲਿਆ ਨਹੀਂ, ਮੈਨੂੰ ਦਰਸ਼ਨ ਦੇਣ ਦਾ ਬਹੁਤ ਮੈਂ ਇਹਨਾਂ ਦੇ ਚਰਨਾਂ ਵਿੱਚ ਵੀ ਸੀਸ ਰੱਖ ਕੇ, ਕਿਉਂਕਿ ਉਸ ਗੁਰੂ ਘਰ ਦੇ ਐਸੇ ਲੀਜੈਂਡ ਅਗੰਮੀ ਕੀਰਤਨੀਏ, ਐਸੇ ਕੀਰਤਨੀਏ ਹੁਣ ਲੱਭਣੇ, ਉਹਨਾਂ ਦੀ ਇਗਜ਼ੈਂਪਲ ਹੀ ਬਹੁਤ ਮੁਸ਼ਕਿਲ ਹੈ। ਅਸੀਂ ਭਾਈ ਮਰਦਾਨਾ ਜੀ ਤਾਂ ਨਹੀਂ ਵੇਖੇ, ਜਨਮ ਸਾਖੀਆਂ ਵਿੱਚ ਹੀ ਸੁਣਿਆ, ਇਤਿਹਾਸ ਵਿੱਚ ਹੀ,

0: ਪਰ ਇਹ ਤਾਂ ਸਾਡੇ ਤੋਂ ਹੁਣੇ ਪੂਰਵਕਾਲੀਨ ਸਮੇਂ ਵਿੱਚ ਹੋਏ ਨੇ ਔਰ ਇਹਨਾਂ ਦੇ ਬਾਬਤ ਪੜ੍ਹਿਆ ਹੈ, ਲਿਖਿਆ ਹੈ। ਸੋ ਇਹਨਾਂ ਦੇ ਪਰਿਵਾਰਕ ਮੈਂਬਰ ਔਰ ਆਪ ਸਭ ਬਹੁਤ ਹੀ ਧੰਨਤਾ ਦੇ ਯੋਗ ਹੋ। ਮੈਂ ਤਾਂ ਤੁਹਾਡੇ ਚਰਨਾਂ ਵਿੱਚ ਬੈਠਣ ਦੇ ਵੀ ਯੋਗ ਨਹੀਂ। 25 ਵਰੇ ਹੋ ਜਾਣੇ, ਕਿਸ ਸ਼ਿੱਦਤ ਨਾਲ, ਕਿਸ ਸਿਰੜ ਨਾਲ ਗੁਰੂ ਦੀ ਐਡੀ ਵੱਡੀ ਸੇਵਾ ਤੁਸੀਂ ਕੀਤੀ ਹੈ। ਔਰ ਮੇਰੇ ਖਿਆਲ ਦੇ ਵਿੱਚ ਕੋਈ ਵੀ ਵਿਸ਼ਵ ਦੇ ਵਿੱਚ ਬਹੁਤ ਸਾਰੇ ਪ੍ਰਤੀਯੋਗਤਾਵਾਂ ਹੁੰਦੀਆਂ ਨੇ, ਕੰਪੀਟੀਸ਼ਨ ਹੁੰਦੇ ਨੇ, ਪਰ ਸਿਲਵਰ ਜੁਬਲੀ ਮੇਰੇ ਖਿਆਲ ਵਿੱਚ ਤਾਂ ਇਹ ਪਹਿਲੀ ਹੈ ਕਿ ਕਿਸੇ ਕੰਪੀਟੀਸ਼ਨ ਦੀ। ਇਸ ਗੱਲ ਲਈ ਮੈਂ ਤੁਹਾਨੂੰ ਐਪਰੀਸ਼ੀਏਟ ਵੀ ਕਰਦਾ ਔਰ ਤੁਸੀਂ ਮੇਰੇ ਲਈ ਮੈਨੂੰ ਅਸੀਸ ਦਿੱਤੀ ਹੈ ਜੈਕਾਰਿਆਂ ਨਾਲ, ਔਰ ਇੱਕ ਜੈਕਾਰਾ ਤੁਸੀਂ ਆਪਣੇ ਲਈ ਵੀ ਬੁਲਾਓ। ਬੋਲੇ ਸੋ
1: ਨਿਹਾਲ
0: ਚਾਵਲਾ ਸਾਹਿਬ, ਗਿਆਨੀ ਮੇਰੇ ਵੀਰ ਭਾਈ ਗੁਰਜੀਤ ਸਿੰਘ ਜੀ ਔਰ ਸਾਰੀ ਟੀਮ, ਮੈਨੂੰ ਸਾਰਿਆਂ ਦੇ ਨਾਮ ਨਹੀਂ ਪਤਾ ਇਸ ਕਰਕੇ ਮੈਂ ਖਿਮਾ ਦਾ ਜਾਚਕ ਹਾਂ। ਮੇਰੇ ਵੀਰ ਗੁਰਦੇਵ ਸਿੰਘ ਜੀ ਔਰ ਤੁਸੀਂ ਸਾਰੇ ਲੋਕ ਇੱਥੇ ਬੈਠੇ ਹੋ, ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋਵੋਗੇ। ਸੋ ਜ਼ਿਆਦਾ ਨਹੀਂ ਬੋਲਾਂਗਾ, ਆਪਾਂ ਪਹਿਲਾਂ ਕੀਰਤਨ ਕਰ ਲਈਏ। ਬੋਲਣ ਨਾਲ ਮਨ ਜਿਹੜਾ ਹੈ ਉਹ ਥੋੜ੍ਹਾ ਫਿੱਕਾ ਜਿਹਾ ਹੋ ਜਾਂਦਾ, ਤੋ ਆਓ ਸ਼ਬਦ ਨਾਲ ਜੁੜੀਏ। ਭਾਈ ਸਾਹਿਬ ਦੀ ਜੀਵਨੀ ਵੀ ਇਹੀ ਸਾਨੂੰ ਦਰਸਾਉਂਦੀ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਜੁੜ ਬੈਠੀਏ, ਕਿਤੇ ਸਾਡੀ ਵੀ ਹਾਜ਼ਰੀ ਲੱਗ ਜਾਏ। ਤੁਸੀਂ ਸਾਰਿਆਂ ਨੇ ਅਸੀਸ ਦੇਣੀ ਔਰ ਮੇਰੀਆਂ ਭੁੱਲਾਂ ਨਾ ਚਿਤਾਰਨਾ। ਅਸੀਂ ਸਫ਼ਰ ਕਰਕੇ ਤੁਹਾਡੇ ਕੋਲ ਪਹੁੰਚੇ ਹਾਂ। ਮੇਰੇ ਨਾਲ ਡਾਕਟਰ ਗਗਨਦੀਪ ਸਿੰਘ ਜੀ, ਇਹਨਾਂ ਨੇ ਭਾਈ ਜਵਾਲਾ ਸਿੰਘ ਜੀ 'ਤੇ PhD ਕੀਤੀ ਹੈ ਔਰ ਮੈਨੂੰ ਵੀ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਸਤਾਦ ਰਾਜਵਿੰਦਰ ਸਿੰਘ ਜੀ, ਪੰਜਾਬ ਘਰਾਣਾ ਦੇ ਤਬਲਾ ਵਾਦਕ, ਇਹਨਾਂ ਨੇ ਜਜਮੈਂਟ ਵੀ ਕੀਤੀ ਹੈ ਔਰ ਮੈਨੂੰ ਨਾਲ ਨਿਵਾਜ ਰਹੇ ਨੇ। ਰਿਸ਼ਪਾਲ ਜੀ ਮੇਰੇ ਪੁਰਾਣੇ ਸੰਗੀ ਨੇ ਔਰ ਸਿਤਾਰ, ਮੈਂ ਅੱਜ ਪੜ੍ਹ ਰਿਹਾ ਸੀ ਪੈਸੇ ਪੂਰਨ ਸਿੰਘ ਹੋਰਾਂ ਦਾ ਕਥਨ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਬਾਰੇ ਉਹ ਤੁਹਾਨੂੰ ਪਰਸੋਂ ਸੁਣਾਵਾਂਗਾ, ਪਰ ਅੱਜ ਜੋ ਮੈਂ ਸੁਣਾਉਣਾ ਚਾਹੁੰਦਾ ਕਿ ਉਸ ਦੀ ਆਖਰੀ ਸਤਰ ਸੀ, ਬਹੁਤ ਹੀ ਪਿਆਰਾ ਕਥਨ ਹੈ। ਉਹਨਾਂ ਨੇ ਭਾਈ ਪ੍ਰੋਫੈਸਰ ਪੂਰਨ ਸਿੰਘ, ਬਹੁਤ ਵੱਡਾ ਨਾਮ ਹੈ ਜਿਹਨਾਂ ਲੋਕਾਂ ਨੂੰ ਪਤਾ ਹੈ ਕਿ ਭਾਈ ਵੀਰ ਸਿੰਘ ਜੀ ਦੀ ਸੰਗਤ ਵਿੱਚ ਭਾਈ ਹੀਰਾ ਸਿੰਘ ਜੀ ਨੇ ਔਰ ਭਾਈ ਵੀਰ ਸਿੰਘ ਜੀ ਵਰਗਾ ਯੁੱਗ ਪੁਰਸ਼ ਕੋਈ ਹੀ ਹੋਵੇਗਾ, ਉਹਨਾਂ ਦੀ ਪ੍ਰੇਰਣਾ ਨਾਲ ਸਿੱਖੀ ਦਾ ਪ੍ਰਚਾਰ ਉਹਨਾਂ ਨੇ ਕੀਤਾ ਔਰ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਉਹਨਾਂ ਦੇ ਉੱਤੇ ਜਦੋਂ 1926 ਦੇ ਵਿੱਚ ਉਹ ਗੁਰਪੁਰੀ ਪਿਆਨਾ ਕੀਤੇ ਅਤੇ ਉਹਨਾਂ ਨੇ ਕਿਹਾ ਕੋਇਲ ਵਾਂਗੂ ਕੂਕਿਆ ਤੂੰ, ਕੋਇਲ ਵਾਂਗੂ ਕੂਕਿਆ ਤੂੰ, ਆਹ ਮੇਰੀ ਸਿਫਤ ਕਰੀ ਜਾਂਦੇ ਨੇ। ਇਹ ਸਭ ਤਾਂ ਗੁਰੂ ਨੇ ਆਪ ਹੀ ਆਪਣੇ ਗੁਰਮਤਿ ਸੰਗੀਤ ਨੂੰ ਫਲੀਭੂਤ ਕਰਨਾ ਸੀ ਅਤੇ ਸਾਰਾ ਕੁਝ ਹੋ ਗਿਆ, ਕਿਉਂਕਿ ਗੁਰੂ ਸਾਡਾ ਹੈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਔਰ ਉਹਨਾਂ ਨੇ ਤਾਂ ਸਾਰਾ ਕੁਝ ਆਪ ਹੀ ਕਰਵਾ ਲੈਣਾ। ਸਾਡੇ ਵਰਗੇ ਕੂਕਰਾਂ ਨੂੰ ਤਾਂ ਐਵੇਂ ਉਹ ਸ਼ਿੰਗਾਰ ਦਿੰਦੇ ਨੇ, ਮਾਣ ਮਿਲ ਜਾਂਦਾ ਹੈ। ਵੈਸੇ ਪੂਰਨ ਸਿੰਘ ਕਹਿ ਰਹੇ ਨੇ ਕਰਾਮਾਤ ਕਰਤਾਰ ਦੀ ਖਿਣਕ ਮਰਨਾ ਹੈ, ਜੋ ਕੀਰਤਨ ਗੂੰਜੇ ਹੀਰਾ ਸਿੰਘ ਦੀ ਪਿਆਰ ਵਾਲੀ ਯਾਦ ਵਿੱਚ। ਅਗਲੀ ਸਤਰ ਬਹੁਤ ਇੰਪੋਰਟੈਂਟ ਹੈ, ਮੈਨੂੰ ਨਹੀਂ ਸੀ ਪਤਾ ਕਿ ਇਹ ਗੁਰਮਤਿ ਸੰਗੀਤ 'ਤੇ ਇੰਪਲੀਮੈਂਟ ਹੋਏਗੀ। ਘਰ ਘਰ ਘਰ ਘਰ ਸਿਤਾਰ ਵੱਜੇ, ਵੈਸੇ ਪੂਰਨ ਸਿੰਘ ਜੀ ਕਹਿ ਰਹੇ ਨੇ, ਔਰ ਉਹ ਐਸੇ ਲੋਕ ਕੀ ਦੁਆ ਕਰ ਰਹੇ ਨੇ ਕਿ ਜਿਵੇਂ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ ਦਾ ਵਾਕ ਹੈ ਨਾ ਭਾਈ ਗੁਰਦਾਸ ਜੀ ਦਾ, ਉਹਨਾਂ ਹੀ ਸੁਰਾਂ ਨੂੰ, ਉਹਨਾਂ ਨੂੰ ਹੀ ਤਰਬਾਂ ਨੂੰ ਉਹ ਵੀ ਛਣਕਾ ਰਹੇ ਨੇ। ਘਰ ਘਰ ਸਿਤਾਰ ਵੱਜੇ, ਰਬਾਬ ਦੀ ਆਵਾਜ਼ ਆਵੇ, ਨਿਰੰਕਾਰ ਨਿਰੰਕਾਰ ਸਤ ਕਰਤਾਰ ਦੀ ਇਹ ਸਿਫਤ ਕੀਤੀ ਹੈ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦੀ। ਔਰ ਤੁਸੀਂ ਵੇਖੋ ਕਿ ਉਹਨਾਂ ਦੁਆਰਾ ਲਿਆ ਗਿਆ ਸੁਪਨਾ, ਸਾਡੇ ਵੱਡਿਆਂ ਦੁਆਰਾ ਲਿਆ ਗਿਆ ਸੁਪਨਾ ਸਾਕਾਰ ਹੋ ਗਿਆ। ਦਰਬਾਰ ਸਾਹਿਬ ਤੋਂ ਤੰਤੀ ਸਾਜ਼ ਵੱਜ ਰਹੇ ਨੇ, ਸਾਡੇ ਬੱਚੇ ਸਾਰੇ ਵਿਸ਼ਵ ਦੇ ਵਿੱਚ ਤੰਤੀ ਸਾਜ਼ ਵਜਾ ਰਹੇ ਨੇ। ਔਰ ਮਾਫ਼ ਕਰਨਾ, ਅਸੀਂ ਬਹੁਤੀ ਸਿਤਾਰ ਨੂੰ ਇੰਪੋਰਟੈਂਸ ਨਹੀਂ ਸੀ ਦੇ ਸਕੇ, ਹੁਣ ਅਸੀਂ ਦਿਆਂਗੇ ਜਦੋਂ ਰਿਸ਼ਪਾਲ ਜੀ ਸਾਡੇ ਨਾਲ ਆ ਗਏ। ਇੰਸਟਰੂਮੈਂਟਲ ਮਿਊਜ਼ਿਕ ਦਾ ਸਬਜੈਕਟ ਸੀ, ਅਸੀਂ ਕਹਿੰਦੇ ਸੀ ਕਿ ਨਹੀਂ ਅਸੀਂ ਆਪਣੇ ਰਬਾਬ ਸਰੰਦਾ ਤਾਊਸ ਦਿਲ ਰਬਾ ਅਸੀਂ ਇਹਨਾਂ ਸਾਜ਼ਾਂ ਨੂੰ ਪ੍ਰਮੋਟ ਕਰਾਂਗੇ, ਪਰ ਭਾਈ ਕਾਨ ਸਿੰਘ ਨਾਭਾ ਜੀ ਵੀ ਇਹੀ ਕਹਿੰਦੇ ਸੀ ਔਰ ਪ੍ਰੋਫੈਸਰ ਪੂਰਨ ਸਿੰਘ ਜੀ ਵੀ ਇਹੀ ਕਹਿੰਦੇ ਸੀ। ਔਰ ਇਹ ਜਿਹੜੇ ਬਚਨ ਨੇ ਇਹ ਸਾਨੂੰ ਹੋਰ ਇੰਸਪਾਇਰ ਕਰਦੇ ਨੇ, ਹੋਰ ਮੋਟੀਵੇਟ ਕਰਦੇ ਨੇ। ਔਰ ਭਾਈ ਹੀਰਾ ਸਿੰਘ ਜੀ ਨੂੰ ਆਪਾਂ ਸ਼ਰਧਾਂਜਲੀ ਦੇਈਏ, ਸਾਰੀ ਸੰਗਤ। ਔਰ ਐਸੇ ਕੀਰਤਨੀਏ ਪਲੋ ਪਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋਟ ਮਾਇਆ ਕਹਿ। ਜਦੋਂ ਮਾਇਆ ਦਾ ਧੰਦ ਛੱਡ ਦਿੰਦੇ ਹਾਂ ਨਾ ਤਾਂ ਕੀਰਤਨ ਫੇਰ ਹੀ ਹੁੰਦਾ। ਅਤੇ ਮੇਰੇ ਵਰਗੇ ਤਾਂ ਸਾਰੇ ਹੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਰੋਟੀਆਂ ਕਾਰਨ। ਅਤੇ ਕੀਰਤਨ ਕੀ ਹੋਣਾ, ਕੀਰਤਨ ਤਾਂ ਉਹ ਹੈ ਜਿਹੜਾ ਸਿੱਖੀ ਦੇ ਪ੍ਰਚਾਰ ਲਈ ਹੋਵੇ। ਸਾਡੇ 'ਤੇ ਵੀ ਕਿਰਪਾ ਕਰੋ, ਸਾਡੇ ਲਈ ਵੀ ਅਰਦਾਸ ਕਰੋ, ਅਸੀਂ ਵੀ ਕੁਛ ਸੇਵਾ ਕਰ ਸਕੀਏ ਔਰ ਭਾਈ ਹੀਰਾ ਸਿੰਘ ਹੋਰਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲ ਕੇ ਸਿੱਖੀ ਦਾ ਪ੍ਰਚਾਰ ਕਰ ਸਕੀਏ। ਬਹੁਤ ਪ੍ਰਚਾਰ ਹੋ ਰਿਹਾ ਔਰ ਭਾਈ ਸਾਹਿਬ ਨੇ ਜੋ ਗੁਰਮਤਿ ਸੰਗੀਤ ਲਈ, ਕੀਰਤਨ ਲਈ, ਸਿੱਖੀ ਲਈ ਕੀਤਾ, ਅਸੀਂ ਤਾਂ ਕਹਿੰਦੇ ਹਾਂ ਨਾ ਕਿ ਗੁਰਮਤਿ ਸੰਗੀਤ ਲਈ ਕਰਨਾ, ਕਿਉਂਕਿ ਮਿਊਜ਼ਿਕ ਦੇ ਸਬਜੈਕਟ ਹੈ ਨਾ ਸਾਡਾ, ਅਤੇ ਅਸੀਂ ਲੋਭੀ ਹਾਂ ਕਿ ਸਾਡਾ ਸਬਜੈਕਟ ਹੈ, ਸਾਡਾ ਵਿਸ਼ਾ ਹੈ। ਸਾਨੂੰ ਵੀ ਬਦਲਣਾ ਪਏਗਾ ਭਾਈ ਸਾਹਿਬ ਨੂੰ ਯਾਦ ਕਰਦਿਆਂ ਕਿ ਸਾਰਾ ਕੁਝ ਸਿੱਖੀ ਲਈ ਕਰਨਾ ਹੈ, ਗੁਰਮਤਿ ਲਈ ਕਰਨਾ। ਤਾਂ ਗੁਰਮਤਿ ਸੰਗੀਤ ਹੈ, ਗੁਰੂ ਦਾ ਸੰਗੀਤ ਹੈ। ਆਓ ਆਪਾਂ ਗਾਇਨ ਕਰੀਏ, ਇੱਕੋ ਹੀ ਮਨ ਵਿੱਚ ਰੀਝ ਹੈ ਕਿ ਗੁਰੂ ਦੇ ਰਾਗਾਂ ਨੂੰ ਗਾਇਆ ਜਾਵੇ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਰਾਗ ਦਿੱਤੇ ਨੇ। ਮੈਂ ਸੁਣ ਰਿਹਾ ਸੀ ਸਾਡੇ ਬੱਚਿਆਂ ਨੇ ਬਹੁਤ ਹੀ ਅੱਛਾ ਗਾਇਆ, ਬਹੁਤ ਹੀ ਅੱਛਾ ਤੁਹਾਡਾ ਜਿਹੜਾ ਇੱਥੋਂ ਦਾ ਸਟੈਂਡਰਡ ਹੈ ਬੱਚਿਆਂ ਦੇ ਗਾਉਣ ਦਾ, ਸਿੱਖਣ ਸਿਖਾਉਣ ਦਾ। ਸਾਰੇ ਟੀਚਰਸ ਨੂੰ ਵੀ ਮੈਂ ਪ੍ਰਣਾਮ ਕਰਦਾ ਜਿਨ੍ਹਾਂ ਨੇ ਸਿਖਾਇਆ। ਔਰ ਅਧਿਆਪਕਾਂ ਦੀ ਔਰ ਪੇਰੈਂਟਸ ਦੀ ਬਹੁਤ ਮਿਹਨਤ ਹੁੰਦੀ ਹੈ, ਤੁਸੀਂ ਸਾਰੇ ਹੀ ਪ੍ਰਸ਼ੰਸਾ ਦੇ ਯੋਗ ਔਰ ਆਪਣੇ ਬੱਚਿਆਂ ਨੂੰ ਇਹ ਤਾਲੀਮ ਦੇ ਰਹੇ ਹੋ। ਇਸ ਗੱਲ ਕਰਕੇ ਕਿ ਜਿਹੜੀਆਂ ਗੁਰੂ ਦੀਆਂ ਮੈਲੋਡੀਜ਼ ਨੇ ਨਾ, ਇਹ ਗੁਰੂ ਪਾਤਸ਼ਾਹ ਨੇ ਲਿਖੀਆਂ ਨੇ ਜਿਹੜੀਆਂ ਤੁਰਦਰਗਾਹ ਤੋਂ ਬਾਣੀ ਦੇ ਨਾਲ ਹੀ ਆਈਆਂ। ਗੁਰੂ ਪਾਤਸ਼ਾਹ ਕਹਿੰਦੇ ਸੀ ਨੇ ਕਿ ਮਰਦਾਨਿਆ ਛੇੜ ਰਬਾਬ, ਬਾਣੀ ਆਈ ਹੈ ਤਾਂ ਇਕੱਲੀ ਬਾਣੀ ਨਹੀਂ ਸੀ ਆਉਂਦੀ, ਬਾਣੀ ਦੇ ਨਾਲ ਰਾਗ ਵੀ ਨਾਲ ਹੀ ਆਏ। ਔਰ ਫਿਰ ਗੁਰੂ ਪਾਤਸ਼ਾਹ ਉਹਨਾਂ ਨੂੰ ਪੋਥੀ ਵਿੱਚ ਲਿਖਦੇ ਮੁੜ ਕੇ, ਫਿਰ ਸਾਨੂੰ ਕੀ ਬਣਾ ਦਿੱਤਾ ਪੋਥੀ, ਪਰਮੇਸ਼ਰ ਕਾ ਥਾਨ, ਪੋਥੀ ਸਾਨੂੰ ਹੀ ਦਿੱਤੀ ਹੈ। ਔਰ ਆਓ ਆਪਾਂ ਉਸ ਗੁਰੂ ਗ੍ਰੰਥ ਨੂੰ ਜਿੱਥੇ ਅਸੀਂ ਗੁਰੂ ਰੂਪ ਵਿੱਚ ਮੰਨਣਾ, ਉੱਥੇ ਨਾਲ ਹੀ ਐਜੂਕੇਸ਼ਨ ਜਿਹੜੀ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਆਪਣੇ ਬੱਚਿਆਂ ਨੂੰ ਵੀ ਆਪਾਂ ਗੁਰੂ ਪਾਤਸ਼ਾਹ ਦੀ ਉਸ ਮਨਸ਼ਾ ਨਾਲ ਜੋੜਨਾ ਹੈ। ਆਓ ਪਲੀਜ਼ ਅਸੀਸ ਦੇਣਾ, ਮੈਨੂੰ ਬਹੁਤ ਸਿਫਤ ਹੋ ਗਈ ਹੈ, ਪਤਾ ਨਹੀਂ ਹੁਣ ਕੀਰਤਨ ਹੁੰਦਾ ਕਿ ਨਹੀਂ, ਪਰ ਅਗਰ ਤੁਸੀਂ ਆਪਣੀਆਂ ਦੁਆਵਾਂ ਵਿੱਚ ਮੈਨੂੰ ਰੱਖੋਗੇ ਤਾਂ ਆਨੰਦ ਆਏਗਾ।

मेरा मन लोचे गुरदर्शन ताई बिल्प करे चात्रिक की न्याई। तुसी कंपटीशन करवा रहे हो, ये शब्द सानू सारा जो गुरमत संगीत का विधान है ना वह समझा देता है। ये ऐसा शब्द है श्री गुरु ग्रंथ साहब की सारी बाणी रागों में है, वक्-वक् रागों में है, वक्-वक् सिंगिंग स्टाइल्स दे विच है। अष्टपदी ने, पदे ने, चौपदे ने, लौणियां ने, घोड़ियां, वारा, छंद, और फिर वक्-वक् सिंबल दे साइंस लगा के गुरु पातशाह ने सानू दस दिता कि तुसी अपना म्यूजिक इस तरह गाना। मैं बिल्कुल कोई एक्सक्यूज़ नहीं कर रहा कि मेरा गला खराब है, हौली हौली गर्म हो जाएगा थोड़ा जा, बिरद शरीर है ना हौली हौली। इस विच चार रहाओ ने, आम तौर पर अजकल असी रहाओ नूं उन्नी इंपॉर्टेंस नहीं देंदे क्योंकि इस सेंट्रल आइडिया हुंदा है, और गुरु पातशाह ने तां ही हर शब्द दे विच लिख दिता रहाओ रहाओ रहाओ, और इस विच चार रहाओ ने। इस तरह के होर बहुत सारे शब्द ने जिन्हां विच दो रहाओ, तीन रहाओ, छे तक भी रहाओ ने। और गाउण वालियां लई, कीर्तन करन वालियां लई, विद्यार्थियों के लिए जरूरी है, टीचर्स लई, कि जो गुरु ग्रंथ साहब का है म्यूजिकल अरेंजमेंट है, म्यूजिकालोजी है, उसनों थोड़ा अंडरस्टैंड करके फिर असी कीर्तन करिए, कराइए, सिखाइए, तो फिर शब्द साढ़े मन में ज़्यादा वसेगा। पहला अंतरा मेरा मन लोचा गुरुदर्शन ताई बिल्ब करे चात्र की न्याई त्रिकाना उतरा सांत नाम है बिंदरसन संत प्यारे जियो ते रहाओ है हों कोली जियो कोल कमाई गुरुदर्शन संत प्यारे जियो रहाओ तेरा मुख सुहावा जियो सहज तुन बाणी चिर होआ देखे सारे पाणी तन सो देश जहां तू वस्या मेरे सज्जन मीत मुरारे जियो तो रहाओ की है हों कोली हों कोल कमाई गुर सज्जन मीत। फिर इस शब्द नूं चिट्ठियां नाल जोड़ के भी वेखते ने ना गुरु अर्जन पातशाह दी, पर आपां शब्द नूं वैसे भी समझिए ते घड़ी ना मिलते तां कलयुग होता हुण कद मिली है प्रिय तुद भगवंता मोहे रहण ना विहावै नींद ना आवै बिन देखे गुर दरबारे जियो हों कोली जियो कोल कमाई ते सच्चे गुर दरबारे जियो। और अंतला है भाग होआ गुर संत मिलाया प्रभ अविनाशी कर्म है पाया सेव करी पर चसा ना विछड़ा जन नानक दास हाँ बोली जियो कोल कुमाई जन नानक दास तुम्हारे जियो। ऐसा गुरु पातशाह ने गुरु ग्रंथ साहब का एक ऐसा अरेंजमेंट सानू दे दिता वेखण नू, इस नू असी जिहड़ा एक काम है ना वो छड़ दिता ना ज्ञानियां ते मेरे वर्गियां ते साडे उत्ते छड़ दिता, पढ़ना तो असी आप सी ना, आप असी वेखना सी कि साडा गुरु की कहिंदा है, गुरु दे विच किवें बाणी लिखी हुई है, गुरु ग्रंथ साहब दे विच 1430 पन्नियां दा एडा वड्डा सानू स्ट्रक्चर्ड प्रोग्राम गुरु पातशाह ने दिता है साडे जीवन नू सुधारन दे लई, और फिर अपनी बाणी नहीं संतां भगतां दी बाणी, अपने तो पूर्वले संतां दी बाणी, जयदेव जी बंगाल दे किन्नियां सदियां पहलां होए, शेख फरीद जी आ हुणे तुसी शब्द सुनिया सी नामदेव जी दा महाराष्ट्र दे सभा घट राम बोले बीठला बीठला पुकार रहे ने, ये सारे संतां नूं एक मंच उत्ते लिया के किस लई साडे लई कि साडे मन विच शब्द वस जाए किसे तरह नाल असी गुरु वाले बन जाइए, और गुरमत दे प्रचारकां लई, गुरमत संगीत दे प्रचारकां लई, कीर्तन दे प्रचारकां लई रहाओ नूं, और जो अंक लगे हुए ने अंक लगाए ने ना गुरु पातशाह ने हर शब्द दे नाल अंक लगा के फिर टोटल कर दिता, उन्हां नूं समझना बहुत ही जरूरी है। तुहानूं खुशी होएगी कि रहाओ दे उत्ते भी PhD हो रही है, अंकां दे भी हो रही है। ये ऐसा गुरु पातशाह ने सिस्टम दिता, तुसीं आप सोच रहे होवोगे कि इस ते की हो सकदा है, सारे गुरु ग्रंथ साहिब दा अंक विधान अगर समझना होए तो फिर पता लगता कि गुरु पातशाह ने किड्डी वड्डी साडे ते बख्शिश कीती है, और दुनिया का कोई ऐसा ग्रंथ नहीं जिहड़ा अपनी बोली अपनी लिपि अपने म्यूजिक विच होवे
ਔਰ ਜਿਸ 'ਚ ਸਾਰਾ ਅਧਿਆਤਮਿਕ ਜੋ ਚਿੰਤਨ ਹੈ ਉਹ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਦੇ ਲਈ ਪਰੋਸ ਕੇ ਰੱਖ ਰਹੇ ਨੇ ਅਤੇ ਫਿਰ ਆਖ ਰਹੇ ਨੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਔਰ ਗੁਰੂ ਨੂੰ ਗ੍ਰੰਥ ਮੰਨਣ ਲਈ ਅਸੀਂ ਨਮਸਕਾਰ ਤਾਂ ਕਰਨੀ ਹੀ ਹੈ ਪਰ ਇਹਦਾ ਚਿੰਤਨ ਵੀ ਕਰਨਾ, ਮਨਨ ਵੀ ਕਰਨਾ, ਮੰਥਨ ਵੀ ਕਰਨਾ ਔਰ ਇਸਦਾ ਅਧਿਐਨ ਵੀ ਕਰਨਾ, ਫਿਰ ਕਿਤੇ ਜਾ ਕੇ ਇਹ ਗੱਲ ਬਣੇਗੀ, ਫਿਰ ਕਿਤੇ ਜਾ ਕੇ ਸਾਡੀ ਸੁਰਤੀ ਜੁੜੇਗੀ। ਔਰ ਜੇ ਅਸੀਂ ਵੀ ਉਸ ਕਰਮਕਾਂਡ ਦੇ ਵਿੱਚ ਪੈ ਗਏ ਜਿਸ 'ਚੋਂ ਬਾਬੇ ਨੇ ਕੱਢਿਆ ਸੀ, ਆਸਾ ਦੀ ਵਾਰ ਰੋਜ਼ ਕੂਕ ਕੂਕ ਕੇ ਸਵੇਰੇ ਅਸੀਂ ਪੁਕਾਰਦੇ ਹਾਂ ਨਾ, ਜੇ ਉਸ ਵਿੱਚ ਹੀ ਅਸੀਂ ਪੈ ਗਏ ਤਾਂ ਫਿਰ ਸਾਡੇ ਵਿੱਚ ਤਾਂ ਜਿਹੜੀ ਪਹਿਲਾਂ ਭਾਰਤੀ ਸੰਸਕ੍ਰਿਤੀ ਦਾ ਸਿਸਟਮ ਚੱਲਦਾ ਸੀ ਉਸ ਵਿੱਚ ਕੋਈ ਫਰਕ ਬਹੁਤਾ ਨਹੀਂ ਰਹਿ ਜਾਣਾ। ਸੋ ਆਪਾਂ ਜੁੜਨਾ ਹੈ ਗੁਰੂ ਦੇ ਸ਼ਬਦ ਨਾਲ, ਔਰ ਗੁਰੂ ਦੇ ਸ਼ਬਦ ਨਾਲ ਜੁੜਨ ਦਾ ਜੋ ਰਸਤਾ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਉਹ ਬਾਣੀ ਦਾ ਕੀਰਤਨ ਹੈ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਕੀਰਤਨ ਨਿਰਮੋਲਕ ਹੀਰਾ, ਕੀਰਤਨ ਨਿਰਮੋਲਕ ਹੀਰਾ। ਔਰ ਐਸੇ ਹੀਰੇ ਭਾਈ ਸਾਹਿਬ ਵਰਗੇ ਸਦੀਆਂ ਤੋਂ ਲੈ ਕੇ ਜਿਨ੍ਹਾਂ ਨੇ ਕੀਰਤਨ ਦਾ ਪ੍ਰਚਾਰ ਕੀਤਾ, ਔਰ ਫਿਰ ਸਾਡੇ ਵਰਗਿਆਂ ਨੂੰ ਚਿਣ ਗਲਾਈ ਗੁਰੂ ਅਰਜਨ ਪਾਤਸ਼ਾਹ ਦੀ ਬਖਸ਼ਿਸ਼ ਨਾਲ, ਜੋ ਬਾਬੀਆਂ ਕੋਲ ਉਹ ਸਾਰੀ ਸੰਪਤੀ ਸੀ ਕੀਰਤਨ ਦੀ, ਉਹ ਸਾਡੇ ਕੋਲ ਵੀ ਆਈ ਔਰ ਅਸੀਂ ਵੀ ਗੁਰੂ ਵਾਲੇ ਬਣ ਕੇ ਕੀਰਤਨ ਦੇ ਲੜ ਲੱਗ ਕੇ ਸਾਰੇ ਤਰ ਰਹੇ ਹਾਂ। ਆਓ ਇੱਕ ਸ਼ਬਦ ਭਾਈ ਸਾਹਿਬ ਨੇ ਕਿਹਾ ਅੰਮ੍ਰਿਤ ਬਾਣੀ ਗਾਓ, ਉਹ ਵੀ ਗਾਵਾਂਗੇ। ਮਾਰੂ ਰਾਗ ਹੈ ਸੇਵਕ ਕੀ ਓੜਕ ਨਿਭੀ ਨਿਭੀ ਪ੍ਰੀਤ, ਭਾਈ ਸਾਹਿਬ ਸਾਡੇ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦੀ ਯਾਦ ਵਿੱਚ ਆਓ ਆਪਾਂ ਜੁੜ ਬੈਠੀਏ ਔਰ ਇਸ ਸ਼ਬਦ ਦਾ ਗਾਇਨ ਉਸ ਮਾਰੂ ਵਿੱਚ ਕਰੀਏ ਜਿਹੜਾ ਮਾਰੂ ਹੁਣ ਗੁਰਮਤਿ ਸੰਗੀਤ ਦਾ ਮਾਰੂ ਹੈ। ਤੁਹਾਨੂੰ ਪਤਾ ਹੋਣਾ ਕਿ ਇਹ ਜਿਹੜੇ ਸਾਡੇ ਰਾਗ ਨੇ ਨਾ, ਗੁਰੂ ਦੇ ਰਾਗ ਨੇ, ਕੀਰਤਨੀਆਂ ਦੇ ਰਾਗ ਨੇ, ਇਹ ਭਾਰਤੀ ਸੰਗੀਤ ਦੇ ਰਾਗ ਨਹੀਂ। ਭਾਰਤੀ ਸੰਗੀਤ ਵਿੱਚ ਮੀਆਂ ਕੀ ਮਲਹਾਰ, ਮੀਆਂ ਕੀ ਸਾਰੰਗ, ਦਰਬਾਰੀ ਸੰਗੀਤ ਦੇ ਰਾਗ ਨੇ, ਪਰ ਸਾਡੇ ਰਾਗ ਕੀਰਤਨੀਆਂ ਦੇ ਰਾਗ ਨੇ। ਪਹਿਲਾਂ ਅਸੀਂ ਵੀ ਮਾਰਵਾ ਨੂੰ ਮਾਰੂ ਗਾਉਂਦੇ ਹੁੰਦੇ ਸੀ, ਪਰ ਰਾਗ ਨਿਰਣਾ ਕਮੇਟੀ ਨੇ ਇਸ ਰੂਪ ਫਾਈਨਲ ਕਰ ਦਿੱਤਾ, ਇਹ ਗਾਇਆ ਕਰੋ। ਸੋ ਜਿਹੜਾ ਰਬਾਬੀ ਮਾਰੂ ਦਾ ਸਰੂਪ ਗਾਉਂਦੇ ਸੀ, ਆਓ ਉਸ ਵਿੱਚ ਆਪਾਂ ਸ਼ਬਦ ਗਾਇਨ ਕਰਨਾ ਹੈ। ਮਤ ਸੋਚੋ ਕਿ ਰਾਗ ਗਾਣਾ ਹੈ, ਰਾਗ ਨਹੀਂ ਗਾਣਾ, ਅਸੀਂ ਕੀ ਗਾਣਾ, ਸ਼ਬਦ ਦਾ ਕੀਰਤਨ ਕਰਨਾ ਹੈ। ਇਹ ਵੀ ਹੋਮੈ ਬੜੀ ਵੱਡੀ ਹੁੰਦੀ ਹੈ ਕਿ ਮੈਂ ਰਾਗਾਂ 'ਚ ਗਾਉਣਾ। ਪਹਿਲਾਂ ਤੁਹਾਨੂੰ ਸੁਣਾਇਆ ਜੀ ਮਾਝ, ਇਹ ਹੋਮੈ ਵੀ ਨਹੀਂ ਲਿਆਉਣੀ, ਕਰਨਾ ਕੀ ਹੈ, ਸਹਿਜੇ ਗਾਵਿਆ ਥਾਏ ਪਵੈ, ਹੋਮੈ ਵਿੱਚ ਗਾਵਿਆ ਬਿਰਥਾ ਜਾਏ। ਔਰ ਭਾਈ ਹੀਰਾ ਸਿੰਘ ਜੀ ਦੀ ਪਦਤੀ, ਸਾਡੇ ਰਬਾਬੀ ਸਿੰਘਾਂ ਦੀ ਪਦਤੀ, ਭਾਈ ਬਾਕੀ ਜਿਹੜੇ ਗੁਰਮੁਖ ਪਿਆਰੇ ਨੇ, ਉਹ ਇਹੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸ਼ਬਦ ਦੇ ਲੜ ਲੱਗ ਸ਼ਬਦ ਸ਼ੁਰੂ ਕਰਾਂਗੇ, ਸਤਿਗੁਰ ਨੇ ਆਪੇ ਹੀ ਸਾਨੂੰ ਉਂਗਲੀ ਫੜ ਕੇ ਅੱਗੇ ਅੱਗੇ ਤੋਰੀ ਜਾਣਾ ਔਰ ਸ਼ਬਦ ਸਾਡੇ ਮਨ ਵਿੱਚ ਵਸਦਾ ਜਾਏਗਾ। ਆਓ ਭਾਈ ਸਾਹਿਬ ਦੀ ਯਾਦ ਵਿੱਚ, ਮੁਸ਼ਕਿਲ ਰਾਗ ਮੰਨਿਆ ਜਾਂਦਾ ਪਰ ਆਪਾਂ ਇਹਨੂੰ ਬੜੇ ਗੁਰੂ ਪਾਤਸ਼ਾਹ ਦੇ ਆਸਾਨ ਤਰੀਕੇ ਨਾਲ ਗਾਵਾਂਗੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ ਔਰ ਦਰਬਾਰ ਸਾਹਿਬ ਦੀ ਰੀਤ ਰਹੀ ਹੈ ਕਿ ਜਿਹੜੀ ਚੌਕੀ ਹੋਵੇ ਉਸ ਦੇ ਪਿੱਛੋਂ ਉਸ ਦੇ ਸਮੇਂ ਦੇ ਰਾਗ ਦੀ ਜਿਹੜੀ ਵਾਰ ਹੈ ਉਸ ਦੀ ਪੌੜੀ ਲਾਈ ਜਾਵੇ। ਪਰ ਹੁਣ ਤਾਂ ਵੱਡਿਓ ਵੱਡਾ ਪਾਰ ਤੇਰਾ ਮਰਤਬਾ ਇੱਕੋ ਪੌੜੀ ਪ੍ਰਧਾਨ ਹੈ। ਗੁਰੂ ਪਾਤਸ਼ਾਹ ਨੇ ਇੱਕ ਐਸਾ ਸਿਸਟਮ ਸਾਨੂੰ ਦਿੱਤਾ ਸੀ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਸੀਂ ਗਾ ਸਕੀਏ ਔਰ ਹਰ ਕੀਰਤਨ ਚੌਕੀ ਤੋਂ ਬਾਅਦ ਤੁਸੀਂ ਆ ਕੰਪੀਟੀਸ਼ਨ ਕੀਤਾ ਨਾ ਕਿ ਪਹਿਲਾਂ ਅਸੀਂ ਸ਼ਾਨ ਵਜਾਉਂਦੇ ਹਾਂ ਫਿਰ ਮੰਗਲਾਚਰਨ ਫਿਰ ਸ਼ਬਦ ਗਾਇਨ ਕਰਦੇ ਹਾਂ ਰਾਗਾਤਮਕ ਸ਼ਬਦ ਗਾਇਨ ਕਰਦੇ ਹਾਂ ਧਰੁਪਦ ਅੰਗ ਤੋਂ ਕਰਦੇ ਹਾਂ ਖਿਆਲ ਅੰਗ ਤੋਂ ਕਰਦੇ ਹਾਂ ਜਾਂ ਜੋ ਵੀ ਸ਼ਬਦ ਰੀਤ ਹੈ ਉਸ ਦਾ ਗਾਇਨ ਕਰਦੇ ਹਾਂ ਫਿਰ ਅਖੀਰ ਵਿੱਚ ਕੋਸ਼ਿਸ਼ ਕਰੀਏ ਵੱਧ ਤੋਂ ਵੱਧ। ਮੈਨੂੰ ਪਤਾ ਕਿ ਅੱਜ ਮੈਂ ਓਨਾ ਅੱਛਾ ਸ਼ਾਇਦ ਨਹੀਂ ਤੁਹਾਡੇ ਚਰਨ ਪਰ ਸਕਿਆ, ਕੱਲ੍ਹ ਨੂੰ ਫਿਰ ਗਾਵਾਂਗਾ, ਕੋਸ਼ਿਸ਼ ਕਰਾਂਗਾ ਤੁਹਾਡੀ ਖੁਸ਼ੀ ਲੈਣ ਦੀ। ਬਾਹਰੋਂ ਜਦੋਂ ਟਰੈਵਲ ਕਰਕੇ ਆਈਏ ਤਾਂ ਇੱਕ ਅੱਧਾ ਦਿਨ ਥੋੜ੍ਹਾ ਉਸ ਐਟਮੋਸਫੀਅਰ ਦੇ ਵਿੱਚ ਸੈੱਟ ਹੋਣ ਨੂੰ ਲੱਗਦਾ। ਸੋ ਆਪ ਸਭ ਨੇ ਅਸੀਸ ਦੇਣਾ ਔਰ ਜੋ ਗੁਰੂ ਦੀ ਰੀਤ ਹੈ ਗੁਰੂ ਦੇ ਮਿਊਜ਼ਿਕ ਦੀ ਰੀਤ ਹੈ ਉਸ ਨੂੰ ਆਪਾਂ ਬਰਕਰਾਰ ਰੱਖੀਏ। ਤੁਸੀਂ ਕੰਪੀਟੀਸ਼ਨ 'ਤੇ ਕਰਾਉਂਦੇ ਹੋ ਬਹੁਤ ਅੱਛੀ ਗੱਲ ਹੈ, ਸਿਲਵਰ ਜੁਬਲੀ ਹੋ ਗਈ, ਗੁਰਮਤ ਮਿਊਜ਼ਿਕ ਹੁਣ ਐਲੀਮੈਂਟਰੀ ਟੂ PhD ਇੱਕ ਸਬਜੈਕਟ ਵਜੋਂ ਪੜ੍ਹਾਇਆ ਜਾ ਰਿਹਾ ਵਰਲਡ ਮਿਊਜ਼ਿਕ ਦੇ ਪੈਰਲਲ, ਇੰਡੀਅਨ ਮਿਊਜ਼ਿਕ ਦੇ ਪਹਿਲਾਂ ਸੀ ਪਰ ਹੁਣ ਅਗਰ ਸਿੱਖਾਂ ਨੇ ਆਪਣੀ ਪਛਾਣ ਬਣਾਉਣੀ ਹੈ ਨਾ, ਸਾਡੀ ਪਛਾਣ ਸਾਡੇ ਗੁਣਾਂ ਕਰਕੇ ਬਣਨੀ ਹੈ, ਸਾਡੇ ਗੁਣਾਂ ਕਰਕੇ ਬਣਨੀ ਹੈ, ਸਾਡੀ ਵਿੱਦਿਆ ਕਰਕੇ ਬਣਨੀ ਹੈ। ਸਾਂਝ ਕਰੀਜਾ ਗੁਣਾਂ ਕੇਰੀ ਔਰ ਜਿੰਨੇ ਅਸੀਂ ਆਪਣੀ ਇਸ ਜਨਰੇਸ਼ਨ ਨੂੰ ਬਾਣੀ ਨਾਲ ਕੀਰਤਨ ਨਾਲ ਸਾਜ਼ਾਂ ਨਾਲ ਗੁਰੂ ਗ੍ਰੰਥ ਦੀਆਂ ਸ਼ੈਲੀਆਂ ਨਾਲ ਜੋੜਾਂਗੇ ਉਹਨੇ ਅਸੀਂ ਸਾਰੇ ਗੁਰੂ ਵਾਲੇ ਬਣਾਂਗੇ ਔਰ ਜਿਹੜਾ ਪੇਰੈਂਟਸ ਨੇ ਉਹਨਾਂ ਦਾ ਫਰਜ਼ ਵੀ ਅਦਾ ਹੋਏਗਾ ਔਰ ਇਹਨਾਂ ਬੱਚਿਆਂ ਨੂੰ ਜਦੋਂ ਅਸੀਂ ਇਹੀ ਬਹਾਨਾ ਹੈ ਗੁਰੂ ਨਾਲ ਜੋੜਨ ਦਾ ਤਾਂ ਕਿ ਗੁਰੂ ਵਾਲੇ ਬਣਨ ਔਰ ਹਰ ਤਰ੍ਹਾਂ ਦੇ ਨਾਲ ਲੈਸ ਹੋ ਕੇ ਹਰ ਤਰ੍ਹਾਂ ਦੇ ਨਾਲ ਤਤਪਰ ਹੋ ਕੇ ਤਿਆਰ ਹੋ ਕੇ ਇਸ ਦੁਨੀਆਂ ਦੇ ਵਿੱਚ ਵਿਚਰਨ ਖਾਲਸੇ ਵਾਂਗੂ ਜੋ ਗੁਰੂ ਪਾਤਸ਼ਾਹ ਨੇ ਗੁਰਮਤਿ ਦੀ ਰੀਤ ਦੁਆਰਾ ਖਾਲਸ ਰੀਤ ਦੁਆਰਾ ਸਾਨੂੰ ਸਿੱਖਿਆ ਦਿੱਤੀ ਸੀ ਔਰ ਉਸ ਲਈ ਜ਼ਰੂਰੀ ਹੈ ਕਿ ਅਸੀਂ ਗੁਰੂ ਦੀਆਂ ਜਿਹੜੀਆਂ ਮੈਲੋਡੀਜ਼ ਨੇ, ਮੈਂ ਵਾਰ ਵਾਰ ਇੱਕੋ ਗੱਲ ਕਹਿਣਾ ਕਿ ਅਗਰ ਬਾਣੀ ਨੂੰ ਅਸੀਂ ਉਹਨਾਂ ਹੀ ਸੁਰਾਂ ਦੇ ਉੱਤੇ ਗਾਉਣ ਦੀ ਕੋਸ਼ਿਸ਼, ਮੈਂ ਨਹੀਂ ਦਾਅਵਾ ਕਰਦਾ ਕਿ ਮੇਰੀਆਂ ਸੁਰਾਂ ਉਹੀ ਨੇ, ਪਰ ਅਗਰ ਗੁਰੂ ਦੀਆਂ ਸੁਰਾਂ ਦੇ ਉੱਪਰ ਗਾਵਾਂਗੇ ਬਾਣੀ ਨੂੰ ਤਾਂ ਹੋਰ ਜ਼ਿਆਦਾ ਸ਼ਬਦ ਜਿਹੜਾ ਹੈ ਉਸ 'ਤੇ ਸੁਸਜਿਤ ਹੋਵੇਗਾ, ਉਸ 'ਤੇ ਸ਼ਬਦ ਜਿਹੜਾ ਹੈ ਸਾਡੇ ਮਨ ਵਿੱਚ ਵਸੇਗਾ, ਕਿਉਂਕਿ ਇਹ ਸਾਰੇ ਸ੍ਰੀ ਰਾਗ, ਮਾਝ ਰਾਗ, ਗੌੜੀ ਰਾਗ, ਇਹ ਬਿਹਾਗੜਾ ਤੁਹਾਡੇ ਸਾਹਮਣੇ ਅਸੀਂ ਗਾਇਆ, ਕਾਨੜਾ ਗਾਇਆ, ਇਹ ਗੁਰੂ ਘਰ ਦਾ ਕਾਨੜਾ ਹੈ ਜਿਹੜਾ ਰਾਗੀ ਸਿੰਘਾਂ ਦੇ ਵਿੱਚ ਪ੍ਰਚਾਰ ਵਿੱਚ ਸੀ ਔਰ ਮਾਰੂ ਗਾਇਆ, ਇਹ ਸਾਰੇ ਰਾਗਾਂ ਨੂੰ ਜੇ ਅਸੀਂ ਨਹੀਂ ਗਾਵਾਂਗੇ ਫਿਰ ਲਿਖੇ ਹੀ ਰਹਿ ਜਾਣਗੇ, ਕੋਈ ਪਤਾ ਨਹੀਂ ਲੱਗਣਾ ਕਿ ਗੌੜੀ ਕੀ ਹੈ, ਅਸੀਂ ਗੌੜੀਆਂ ਗਾਉਂਦੇ ਰਹੇ ਹਾਂ, ਭਾਈ ਸਾਹਿਬ ਬੈਠੇ ਨੇ ਤਾਂ ਗੌੜੀ ਗੁਆਰੇਰੀ ਕੀ ਹੈ, ਗੌੜੀ ਪੂਰਬੀ ਕੀ ਹੈ, ਗੌੜੀ ਦੀਪਕੀ ਕੀ ਹੈ, ਗੌੜੀ ਮਾਝ ਕੀ ਹੈ, ਕੌਣ ਦੱਸੇਗਾ? ਇਹ ਦੱਸਣਾ ਕਿਹਨੇ ਹੈ? ਟੀਚਰਸ ਨੇ ਦੱਸਣਾ, ਆਪ ਵੀ ਮਿਹਨਤ ਕਰੀਏ। ਅਸੀਂ ਵੀ ਹੁਣ ਤੱਕ ਮਿਹਨਤ ਵੀ ਕਰ ਰਹੇ ਹਾਂ, ਸਟੱਡੀ ਵੀ ਕਰ ਰਹੇ ਹਾਂ, ਦੇਖ ਵੀ ਰਹੇ ਹਾਂ, ਸੁਣ ਵੀ ਰਹੇ ਹਾਂ, ਸਿੱਖ ਵੀ ਰਹੇ ਹਾਂ, ਜਿੱਥੋਂ ਵੀ ਕੋਈ ਮਿਲਦਾ ਨਾ ਉਸ ਕੋਲੋਂ ਅਸੀਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਸੀਸ ਰੱਖ ਕੇ ਅੱਜ ਵੀ ਸਿੱਖਦੇ ਹਾਂ ਔਰ ਸਿੱਖ ਦਾ ਕੰਮ ਤਾਂ ਹੈ ਹੀ ਹੈ ਸਿੱਖਣਾ, ਤੋਂ ਆਪਣੇ ਬੱਚਿਆਂ ਨੂੰ ਆ ਸਾਰਾ ਜਿਹੜਾ ਪਿਓ ਦਾਦਾ ਕਿਹਾ ਖੋਲ੍ਹ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ ਤਾਂ ਹੋਏਗਾ ਜੇ ਅਸੀਂ ਇਸ ਰੀਤ ਨੂੰ ਸੰਭਾਲ ਕੇ ਰੱਖਾਂਗੇ। ਸੋ ਬਹੁਤ ਬਹੁਤ ਮੈਂ ਭਾਈ ਗੁਰਜੀਤ ਸਿੰਘ ਜੀ ਨੂੰ, ਚਾਵਲਾ ਸਾਹਿਬ ਨੂੰ, ਸਾਰੇ ਪ੍ਰਬੰਧਕਾਂ ਨੂੰ ਕਿਵੇਂ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹੋਵਾਂ ਕਿ ਤੁਸੀਂ ਇੰਨੇ ਸਾਲਾਂ ਤੋਂ ਇੱਕ ਪ੍ਰਤੀਬੱਧਤਾ ਦੇ ਨਾਲ, ਕਮਿਟਮੈਂਟ ਨਾਲ, ਡੈਡੀਕੇਸ਼ਨ ਨਾਲ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਰੰਗ ਦੇ ਵਿੱਚ ਰੰਗੀ ਰੱਖੇ ਔਰ ਐਸੇ ਜਿਹੜੇ ਮਨ ਕਰਕੇ ਜੁੜੇ ਹੋਏ ਨੇ, ਪੈਸ਼ਨ ਕਰਕੇ ਜੁੜੇ ਹੋਏ ਨੇ, ਉਹਨਾਂ ਦੇ ਲਈ ਇੱਕ ਜੈਕਾਰਾ ਬੁਲਾਓ, ਅਸੀਸ ਵਜੋਂ ਸੱਚੇ ਮਨੋਂ ਅਸੀਸ ਦੇ ਕੇ ਜਾਓ ਕਿ ਇਹ ਇਸੇ ਬਲ ਦੇ ਨਾਲ, ਇਸੇ ਸ਼ਕਤੀ ਦੇ ਨਾਲ ਇਸ ਪ੍ਰਥਾ ਨੂੰ, ਇਸ ਜੋਤ ਨੂੰ ਹਮੇਸ਼ਾ ਪਰਿਜਵਲਿਤ ਰੱਖਣ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਬੋਲੇ ਸੋ ਨਿਹਾਲ, ਸਾਡੀਆਂ ਪੁਲਾਂ 'ਚ ਨਾ ਚਿਤਾਰਨਾ, ਜਿੰਨੀਆਂ ਗਲਤੀਆਂ ਹੋਈਆਂ ਉਹ ਮੇਰੀਆਂ ਨੇ ਔਰ ਮਾੜਾ ਮੋਟਾ ਜੇ ਕੋਈ ਅੱਛਾ ਹੈ ਤਾਂ ਸਾਡੇ ਗੁਰੂ ਜਨਾਂ ਦਾ, ਜਿਨ੍ਹਾਂ ਨੇ ਸਾਡੇ 'ਤੇ ਅਸੀਸ ਰੱਖ ਕੇ ਸਾਨੂੰ ਇਸ ਯੋਗ ਬਣਾਇਆ। ਸੋ ਬਹੁਤ ਬਹੁਤ ਸ਼ੁਕਰਗੁਜ਼ਾਰ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ, ਆਨੰਦ ਔਰ ਰਾਮਕਲੀ ਰਾਗ ਵਿੱਚ ਹੀ ਗਾਇਆ ਕਰੀਏ,
ਕੁਛ ਤਾਂ ਆਪਾਂ ਸਟੈਂਡਰਡਾਈਜ਼ ਕਰ ਲਈਏ ਨਾ ਕਿ ਅਸੀਂ ਆਨੰਦ ਸਾਹਿਬ ਹਮੇਸ਼ਾ ਰਾਮ ਕਲੀ ਵਿੱਚ ਗਾਵਾਂਗੇ। ਰਾਮ ਕਲੀ ਮਹੱਲਾ ਤੀਜਾ ਆਨੰਦ।

ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ।

ਦੀ ਸਤਿਗੁਰੂ ਕਿਰਪਾਲਤਾ ਕਰਨੀ, ਚੜ੍ਹਦੀ ਕਲਾ ਕਰਨੀ, ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਹਰਵਿੰਦਰ ਕੌਰ ਜੀ ਵੱਲੋਂ ਆਪਣੇ ਪਤੀ ਇੰਦਰਜੀਤ ਸਿੰਘ ਜੀ ਦੀ ਯਾਦ ਵਿੱਚ ਅਰਦਾਸ ਬੇਨਤੀ, ਕਿਰਪਾਲਤਾ ਕਰਨੀ, ਆਤਮਿਕ ਸ਼ਾਂਤੀ ਬਖਸ਼ਣੀ। ਮਾਤਾ ਅਮਰਜੀਤ ਕੌਰ ਜੀ ਦੀ ਤੰਦਰੁਸਤੀ ਵਾਸਤੇ ਬਿਰਧੀ ਪਰਿਵਾਰ ਵੱਲੋਂ ਬੇਨਤੀ ਸਤਿਗੁਰੂ ਜੀ। ਸਰਦਾਰ ਜਤਿੰਦਰਪਾਲ ਸਿੰਘ ਜੀ ਨੌਕਰੀ ਮਿਲਣ 'ਤੇ ਸ਼ੁਕਰਾਨਾ ਪਾਤਸ਼ਾਹ ਜੀਓ। ਸਰਦਾਰ ਜਸਪਾਲ ਸਿੰਘ, ਸ਼ਮਸ਼ੇਰ ਸਿੰਘ, ਸੁਖਪਾਲ ਕੌਰ ਵਾਸਤੇ ਬੀਬੀ ਅਮਰਜੀਤ ਕੌਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਕਿਰਪਾ।

ਅੰਤ ਨਾਮ ਪਾਵਤ ਦੇਵ ਸਭੈ ਮੁਨ ਇੰਦਰ ਮਹਾਂ ਸ਼ਿਵ ਜੋਗ ਕਰੀ ਫੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹਿ ਤਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹਿ ਤਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਰਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਸਤਿਕਾਰਯੋਗ ਰਾਗੀ ਸਾਹਿਬਾਨ ਡਾਕਟਰ ਗੁਰਨਾਮ ਸਿੰਘ ਜੀ, ਗੁਰਮਤਿ ਸੰਗੀਤ ਦੇ ਵਿਸ਼ਵ ਪ੍ਰਸਿੱਧ ਵਿਦਵਾਨ, ਖੋਜਕਾਰ ਅਤੇ ਅਧਿਆਪਕ, ਜਿਨ੍ਹਾਂ ਨੇ ਗੁਰਬਾਣੀ ਕੀਰਤਨ ਨੂੰ ਸ਼ੁੱਧ ਰਾਗ ਪਰੰਪਰਾ ਅਨੁਸਾਰ ਸੰਭਾਲਣ ਅਤੇ ਸੰਸਾਰ ਭਰ ਦੇ ਵਿੱਚ ਪ੍ਰਚਾਰਨ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਉਹਨਾਂ ਪਾਸੋਂ ਆਪ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਮੈਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਦੇ ਸਮੁੱਚੇ ਜਥੇ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ ਕਿ ਕੱਲ੍ਹ ਦੇ ਦੀਵਾਨ ਪਰਸੋਂ ਦੇ ਦੀਵਾਨ ਸੋਮਵਾਰ ਸ਼ਾਮ ਨੂੰ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਅਤੇ ਮੰਗਲਵਾਰ ਸ਼ਾਮ ਦੇ ਦੀਵਾਨ ਦੇ ਵਿੱਚ 7:15 ਤੋਂ ਲੈ ਕੇ 8:30 ਵਜੇ ਤੱਕ 1 ਘੰਟੇ ਵਾਸਤੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦਾ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ, ਕਿਉਂਕਿ ਡਾਕਟਰ ਸਾਹਿਬ ਵਿਸ਼ੇਸ਼ ਤੌਰ 'ਤੇ ਆਪਣੇ ਪਾਸ ਇਸ ਪ੍ਰੋਗਰਾਮ ਵਾਸਤੇ ਪਹੁੰਚੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਦੀ ਯਾਦ ਵਿੱਚ ਜੋ ਗੁਰੂ ਘਰ ਵਿਖੇ ਕੱਲ੍ਹ ਰੋਜ਼ ਤੋਂ ਬੱਚਿਆਂ ਦੇ ਕੀਰਤਨ ਕੰਪੀਟੀਸ਼ਨ ਦੀ ਰਮਤਾ ਹੋਈ ਹੈ। ਅੱਜ ਵੀ ਦੂਜੇ ਦਿਨ ਦੇ ਸਾਰੇ ਦਿਨ ਪ੍ਰੋਗਰਾਮ ਚੱਲੇ ਨੇ, ਬੇਅੰਤ ਬੱਚਿਆਂ ਨੇ ਭਾਗ ਲਿਆ ਇਹਦੇ ਵਿੱਚ। ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਵੀ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੁਰਮੁਖ ਪਿਆਰੇ ਦੇ ਸੱਦੇ 'ਤੇ ਪਹੁੰਚੇ ਨੇ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਧੰਨਵਾਦ ਕਰਦਾ ਸਮੁੱਚੇ ਜਥੇ ਨੂੰ, ਸਮੁੱਚੇ ਜਥੇ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਸਾਰੀਆਂ ਸੰਗਤਾਂ ਨੇ ਆਉਣ ਵਾਲੇ ਦੀਵਾਨਾਂ ਦੇ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨ। ਸੋਮਵਾਰ ਸ਼ਾਮ ਨੂੰ 7:15 ਤੋਂ ਲੈ ਕੇ 8:15 ਤੱਕ ਅਤੇ ਮੰਗਲਵਾਰ ਸ਼ਾਮ ਨੂੰ ਵੀ 7:30 ਤੋਂ ਲੈ ਕੇ 8:15 ਤੱਕ ਇਹ ਦੋ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਅਤੇ ਨਾਲ ਹੀ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਵੀ ਇਸੇ ਤਰ੍ਹਾਂ 9 ਵਜੇ ਤੋਂ ਲੈ ਕੇ ਕੀਰਤਨ ਕੰਪੀਟੀਸ਼ਨ ਦੀ ਆਰੰਭਤਾ ਹੋਵੇਗੀ। ਸਭ ਤੋਂ ਪਹਿਲਾਂ ਤਕਰੀਬਨ 12 ਵਜੇ ਤੱਕ ਜੋ ਪਿਛਲੇ ਹਾਲ ਦੇ ਵਿੱਚ ਨਵੇਂ ਹਾਲ ਦੇ ਵਿੱਚ ਪ੍ਰੋਗਰਾਮ ਚੱਲੇਗਾ, 12 ਵਜੇ ਤੋਂ ਬਾਅਦ 12 ਵਜੇ ਤੋਂ ਲੈ ਕੇ 5 ਵਜੇ ਤੱਕ ਮੇਨ ਹਾਲ ਦੇ ਵਿੱਚ ਬੱਚਿਆਂ ਦਾ ਪ੍ਰੋਗਰਾਮ ਜਿਹੜਾ ਹੈ ਉਹ ਚੱਲੇਗਾ। ਕੱਲ੍ਹ ਵੀ ਸ਼ਾਮ ਤੱਕ ਇਸੇ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰਾਂ ਵਿੱਚ ਕੀਰਤਨ ਦੀਆਂ ਸ਼ੈਬਰਾਂ ਲੱਗਣਗੀਆਂ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ

0: ਮਾਵਾਂ ਮਨੋਜ ਕੁਮਾਰ ਜੀ ਅਤੇ ਦੀਪਕਾ ਜੀ ਸਮੁੱਚੇ ਪਰਿਵਾਰ ਵੱਲੋਂ ਬੇਟਾ ਰਿਆਨ ਮਹਿਰਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇਹ ਦੀਵਾਨਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ ਜਿਸ ਦੀ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੁਮਾਲੀਅਨ, ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਗਮਨ ਸੁਮਾਰ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼, ਗੁਰ ਗੁਰ ਕੋਵੇ ਸਾਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਇ ਰਹਾਉ। ਵਿਸੋਏ ਚਸਿਆ ਘੜੀਆਂ ਪਹਰਾਂ, ਥਿੱਤੀ ਵਾਰੀ ਮਾਹੋ ਹੋਆ, ਸੂਰਜੇ ਕੁਰੁਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਭਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਨਾਇਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨ, ਅਨ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰਿੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਾਰਾ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੇ, ਜਿਉਂ ਜਿਉਂ ਚਲਹੈ ਚੁਬੈ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਆਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਾਰਨਾ ਉਹਨੇ ਦਾਵੇ, ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਰੱਖੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਤਾਂ ਨਿਓਟਾਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਵੱਡੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ, ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸੰਗਤਾਂ ਨੂੰ ਆਪਣੇ ਖੁੱਲ੍ਹੇ ਦਰਸ਼ਨ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੀ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਏ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀ ਖਿਮਾ ਬਖਸ਼ ਦੇਣੀ, ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈ ਲੈਣੀ ਜੀ। ਆਪ ਜੀ ਦੀ ਕਿਰਪਾ ਹੈ, ਮੈਂ ਰਾਮ ਸਤਿਕਾਰ ਚਾਰ ਪਹਿਰ ਦਿਨ ਆਇਆ ਸੀ, ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈ ਰਹਿਣਾ ਹੀ ਭਾਣੇ ਅੰਦਰ ਬਤੀਤ ਕਰਾਉਣੀ, ਕਿਰਪਾ ਕਰਨੇ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜੀ ਸਥਾਨਾਂ ਵੱਲ ਚਾਲੇ ਪਾਉਣ ਦੇ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਾਉਣ ਦੀ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ ਜੀ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: ਨਾਨਕ ਚਾਵੇ ਹੋ, ਨਾਨਕ ਚਾਵੇ ਹੋ,
1: ਨਾਨਕ ਚਾਵੇ ਹੋ, ਨਾਨਕ ਚਾਵੇ ਹੋ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਚੜ੍ਹਦੀ ਕਲਾ ਤੇਰੇ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬਦਿਤ ਸੋਦਰਾ ਗੁਰਦੇਵ ਸ਼ਾਂਤ ਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅਵਰਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
1: ਗੁਰਦੇਵ ਆਦ ਜੁਗ ਜੁਗ ਗੁਰਦੇਵ ਮੰਤ ਹਰ ਜਾਪੁਦਰਾ
0: ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਰਾ
1: ਗੁਰਦੇਵ
0: ਸੰਗਤ ਪ੍ਰਭ ਮੇਲ ਕਰ ਕਿਰਪਾ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ
1: ਨਾਨਕ ਹਰ ਨਮਸਕਰਾ
0: ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਅੰਤ

ਵਸੇ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਸਿਮਰਤ ਕੁਛ ਵਿਘਨ ਨਾ ਲਾਗੇ ਪ੍ਰਭ ਕੇ ਸਿਮਰਨ ਪੋ ਨਾ ਵਿਆਪੇ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭ ਕੇ ਸਿਮਰਨ ਇਛਿਤ ਨੋ ਨਿਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ।

0: ਬ੍ਰਹਸਪਤੀ
1: ਮਨੁਆ ਨਾਮ ਤੇਰੇ ਸੰਗ ਸਹਾਈ
0: ਤੈ
1: ਕੇਵਲ ਨਾਮ ਸੰਗ ਤੇਰੇ ਚੱਲੇ ਹਰ ਕੋ ਨਾਮ ਗਿਨਵਾਏ ਉਧਾਰੀ ਹਰ ਕੋ ਨਾਮ ਗੋਟ ਪਾਪਰ ਨਾਨਕ ਪਾਓ ਸੁਖ ਨੇਰੇ ਹਰ ਕਾ ਨਾਮ ਜਪ ਦੋਏ ਸੁਖਿਆ ਹਰ ਕਾ ਨਾਮ ਜਪਤ ਨਿਸਤਰ ਹਰ ਕਾ ਨਾਮ ਜਪਤ
0: ਗਾਵੇ
1: ਹਰ ਨਾਮ ਸੰਗੋਤ ਨਾਨਕ ਗੁਰਮੁਖ ਪਰਮ ਗਤ ਪਾਈਏ ਨਾਮ ਜਪਤ ਪਾਰ ਪਰਾਈ ਹਰ ਕਾ ਨਾਮ ਤਤਕਾਲ ਉਦਾਰੇ ਨਾਮ ਜਪਤ ਪਾਵੇ ਵਿਸਰਾਮ ਹਰ ਕਾ ਨਾਮ ਕੋਟ ਪਾਪ ਖੋਵੇ ਨਾਨਕ ਪਾਈਏ ਸਾਧ ਕੇ ਸੰਗ ਹਰ ਕਾ ਨਾਮ ਉਮਾ ਸਿੰਘ ਤੋਸਾ ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਦਾ ਨਾਲ ਪਜਾਨੋ ਹਰ ਕੇ ਨਾਮ ਕੀ ਤੁਮ ਉਪਰ ਜਾਨ ਨਾਨਕ ਹਰ ਹਰ ਅੰਮ੍ਰਿਤ ਪਰਖੇ ਸੰਤ ਜਨਾ ਕੇ ਮਨ ਵਿਸਰਾਮ ਹਰ ਕੇ ਨਾਮ ਉਦਰੇ ਜਨ ਕੋਟ ਹਰ ਹਰ ਰੋਗ ਸਾਧ ਕਮਾਤ ਪਾਰ ਬ੍ਰਹਮ ਜਨ ਕੀ ਨੋ ਦਾਨ ਨਾਨਕ ਜਨ ਕੇ ਤ੍ਰਿਪਤ ਵਿਵੇਕ
0: ਹਰ ਕਾ ਨਾਮ ਜਨ ਕੋ ਮੁਕਤ ਜੋਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ।

ਆਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਸਰੀਰ ਕਟਾਏ ਹੁਮੇ ਕਰ ਰਾਤੀ ਨਹੀਂ ਤੁਲ ਨਾਮ ਨਾਮ ਵਿਚਾਰ ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਅਗਰ ਮਾਏ

0: ਨਾਮ ਸਮਝਰ ਕਛ ਨਾਏ
1: ਨਾਨਕ ਗੁਰਮੁਖ ਨਾਮ ਜਪਤ
0: ਪਾਏ ਮਨ ਕਾਮਨਾ ਤੀਰਥ ਦੇ ਛੁਟੇ
1: ਗੁਮਾਨ ਦਾ ਮਨ ਦੇ ਉਠੇ
0: ਸੋਚ ਕਰੇ ਦਿਨ ਸਰ ਰਾਤ ਇਸ ਦੇ ਇੱਕ ਬਹੁਤ ਸਾਧਨਾ ਕਰੇ ਜਲ ਤੋਂ ਵੇਵੋ ਦੇ ਅਨੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਬਹੁਤ ਸਿਆਣ ਜਮ ਕਾ ਪਾਉ ਵਿਆਪੇ

0: ਨਾਮ ਜਪਤ ਦੁਖ ਜਾਏ। ਚਾਰ ਪਦਾਰਥ ਜੇ ਕੋ ਮੰਗੇ
1: ਸਾਜਨਾ ਕੀ ਸੇਵਾ ਲਾਗੇ,
0: ਜੇ ਕੋ ਆਪਣਾ ਦੁਖ ਮਿਟਾਵੇ, ਜੇ ਕੋ ਆਪਣੀ ਸੋਭਾ ਲੋਰੇ, ਜੇ ਕੋ ਜਨਮ ਮਨ ਤੇ ਡਰੇ,
1: ਸਾਜਨਾ ਕੀ ਸਰਨੀ ਭਰੇ,
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ,
1: ਨਾਨਕ ਦਾ ਆਗੇ ਬਲ ਬਲ ਜਾਸਾ,
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ।

0: ਸਰਵ ਧਰਮ ਮੈਂ ਸ੍ਰੇਸ਼ਟ ਧਰਮ
1: ਨਾਮ ਦੁਰ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸੰਗ ਦੁਰਮਤ ਮਲੀ ਰਿਹਾ
0: ਸਗਲ ਉਦਮ ਮੈਂ ਉਦਮ ਭਲਾ
1: ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ

జాగ్రత్త మన ఆడపేడ ముఖతా గోచర సన్మగానే

0: ਪ੍ਰਾਨ ਸਿਮਰਤ ਬੂਜੈ ਮੂਲ
1: ਚੌਪਰ
0: ਨਾ ਕੋ ਦੇ ਉਪਦੇਸ਼
1: ਪੰਡਿਤ ਕੋ ਸਦਾ ਦੇਸ਼
0: ਬੀਜ ਮੰਤਰ ਸਰਬ ਕੋ ਗਿਆਨ ਜੋ ਜੋ ਜਪੇ ਤਿਸ ਕੀ ਗਤ
1: ਹੋਏ
0: ਕਰ ਕਿਰਪਾ ਅੰਤਰ ਉਤਾਰੇ ਸਰਬ ਰੋਗ ਕਾ ਔਖਦ ਨਾਮ
1: ਗਿਆਨ ਰੂਪ ਮੰਗਲ ਗੁਣ ਗਾਮ
0: ਕਾਹੂ ਜੋਤ ਕਿਤੇ ਨਾ ਪਾਈਏ ਧਰਮ
1: ਤਿਸ ਮਿਲੇ ਜਿਸ ਲਿਖਿਆ ਦੁਰ ਕਰਮ
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਸਤ ਰਾਮ ਦਾਸ
0: ਆਤਮ ਰਾਮ ਤਿਸ ਨਦੀ ਆਇਆ।

0: ਕਈ ਕੋਟ ਅਚਾਰ ਵਿਵਾਰੀ, ਕਈ ਕੋਟ ਮਨ ਪਰਮੇ ਦਾਸੀ, ਕਈ ਕੋਟ ਕਵੀ ਸਰੋਤੇ, ਕਈ ਕੋਟ ਕਵਿਤਾ ਵਿਚਾਰੇ।
1: ਨਾਨਕ ਕਰਤੇ ਕਾ ਅੰਤ ਨਾ ਪਾਵੈ,
0: ਕਈ ਕੋਟ ਅੰਧ ਗਿਆਨੀ,
1: ਕਈ ਕੋਟ ਅਭਿਕਾਤਮ ਨਿਕੋਰ, ਕਈ ਕੋਟ ਪਰ ਦੁਖ ਨਾ ਕਰੇ, ਕਈ ਕੋਟ ਪਰਦੇਸ਼ ਪਰਮਾਏ।
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪਾਖਰ ਵਿੱਚ ਨਿਕ ਜਾਏ,
1: ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ। ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸਾਸਤ, ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਗਿਰੀ ਮੇ ਸੰਤੀ ਵੇ,
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਗਾਚ। ਨਾਨਕ ਆਪਲ ਪਤਰਿਆ ਭਰਪੂਰ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਬੋਜੋਨੀ ਵੀਰ,
0: ਕਈ ਕੋਟ ਕਾਲੇ ਤਕਵਾਏ,
1: ਕਈ ਕੋਟ ਮਾਇਆ ਮੈਂ ਚਿੰਤ। ਨਾਨਕ ਸਭ ਕੁਛ ਪ੍ਰਭ ਗਿਆ ਤੇ,
0: ਰਾਮ ਨਾਮ ਸੰਤਿ ਲਿਵ ਲਾਗੀ,
1: ਆਤਮ ਮੈਂ ਪਾਰ ਬ੍ਰਹਮ ਲੈਂਤੇ, ਤਿਨਕੋ ਮਿਲਿਓ ਪ੍ਰਭ ਵਿਨਾਸ਼, ਪਾਰ ਬ੍ਰਹਮ ਦਿਲ ਲਾਗਾ ਰੰਗ। ਨਾਨਕ ਦੇ ਜਨ ਸਦਾ ਤਨ ਤਨ,
0: ਕਈ ਕੋਟ ਆਕਾਸ ਬ੍ਰਹਮੰਡ,
1: ਕਈ ਜੁਗਤ ਕੀ ਨੋ ਵਿਸਾਰ, ਸਦਾ ਸਦਾ ਏਕ ਓੰਕਾਰ, ਪ੍ਰਾਪਤੇ ਹੋਏ ਬ੍ਰਹਮਾਏ ਸਮਾਤ, ਆਪੇ ਆਪ ਨਾਨਕ ਪ੍ਰਭ ਸੋਏ, ਤਿਨੋ ਵਤਾ ਤਮ ਪ੍ਰਗਾਸ,
0: ਸਦਾ ਨਿਆਰੇ ਕੋ ਨੇਤਰੇ,
1: ਅਮਰ ਪਏ ਸਸਦੀ ਜੀਵੇ,

ਨਾਨਕ ਦ੍ਰਿਸ਼ਟੀ ਅਵਨਾਵੇ, ਜੋ ਦਿਸ ਪਾਵੇ ਸੋਈ ਕਰਾਵੇ, ਜੋ ਦਿਸ ਪਾਵੇ ਸੋਈ ਕਰੇ, ਜੇ ਜਾਣਤ ਆਪਣਾ ਬਚੇ, ਨੇਮ ਕਮਾਏ ਚਾਰ ਗੁਣ ਫਿਰਾਵੇ, ਨਾਨਕ ਦੇ ਜਨ ਨਾਮ ਮਿਲੇ, ਪਾਰ ਬ੍ਰਹਮ ਗਰੀਬ ਨਿਵਾਜ, ਇਸ ਸਤਿਕਾਰ ਦੇ ਨਿਸ ਪ੍ਰਗਟਾਵੇ, ਤਾਕਾ ਲਿਖਣ ਗਣੇ ਜਗਦੀਸ਼, ਘੜ ਘੜ ਪੂਰਮ ਬ੍ਰਹਮ ਪ੍ਰਗਾਸ, ਨਾਨਕ ਜੀਵੇ ਦੇਖ ਵਡਾਈ, ਕਰਨ ਰਾਮ ਸਰਬੋ ਨਾਥ, ਜੋ ਦਿਸ ਪਾਵੇ ਸੋਈ ਪੁੰਦੀਓ, ਕਬੂ ਸੋ ਕਰ ਰੰਗ ਸੇ, ਕਬੂ ਵਾਜ ਪਿਆਲ, ਨਾਨਕ ਆ ਮਿਲਾਵਣ ਹਾਰ, ਕਬੂ ਸੋਈ ਰਹਿ ਦਿਨ ਰਾਤ, ਕਬੂ ਸਰਬ ਕੀ ਓ ਦਰਵਾਲ, ਕਬੂ ਬਿਗਾਰੀ ਨੀਚ ਕਾ ਸਾਜਾ, ਕਬੂ ਭਲਾ ਭਲਾ ਗਾਵੇ, ਗੁਰਪ੍ਰਸਾਦ ਨਾਨਕ ਸਚ ਗਏ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਸੀ ਸਾਧਕ ਮੁਖ ਗਿਆਨ, ਅਨਕ ਜੋਨ ਵਰਮੇ ਵਰਮਿਆ, ਜੋ ਪ੍ਰਭਾਵੇ ਤਿਵੇ ਨ ਜਾਵੇ, ਨਾਨਕ ਦੂਜਾ ਆਵਰ ਨ ਕੋਏ, ਉਸ ਸਥਾਨ ਦੇ ਬੋਰ ਨ ਆਵੇ, ਉਸ ਸਥਾਨ ਕਾ ਨਹੀਂ ਵਿਨਾਸ਼, ਸਦਾ ਬਸੇ ਪਾਰ ਬ੍ਰਹਮ ਕੇ ਸੰਗ,

ಸೋನಾಷ್ಟಿ ಸೋ ಬಿಷ್ಟ ಜನ ಸೋ

सुखनाई कोई

0: ਗੁਰਪ੍ਰਸਾਦ ਨਾਨਕ ਕੋ ਛੁਟੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਨੈ ਤ੍ਰਿਪਤ ਆਵੇ ਕਪ ਕਪ ਮਰੇ ਸੁਪਨ ਮਨੋਰਥ ਮਿਲਤੇ ਸਭ ਕਾਜ ਬਟਭਾਗੀ ਕਿਸੇ ਪ੍ਰਾਪਤ ਹੋਏ ਸਦਾ ਸਦਾ ਨਾਨਕ ਜਾਪ ਇਸਕੇ ਆਦਿ ਕਾਮ ਵਿਚਾਰ ਆਪੇ ਆਪ ਆਪ ਪ੍ਰਭ ਸੋਏ ਸਭ ਦੇ ਦੂਰ ਸਭੋ ਕੇ ਸੰਗ ਆਪੇ ਕਾਪੇ ਅਨੇਕ ਨਾਨਕ ਸਦੀ ਰਿਹਾ ਸਮਾਏ ਆਪੇ ਰਚਿਆ ਸਭ ਕੇ ਸਾਥ
1: ਤਿੰਨੋ ਆਪਣ
0: ਸਭ ਕੁਛ ਉਸਕਾ ਉਹ ਕਰਨੇ ਆਰ ਤਾਂਡ ਨੰਤਰ ਏਕੇ ਸੋਏ ਕੋਤਕ ਕਰੇ ਰੰਗ ਅਪਾਰ ਨਾਨਕ ਕੀਮਤ ਕਉ ਨ ਜਾਏ ਗੁਰਪ੍ਰਸਾਦ ਕਿਨੇ ਵਿਗਿਆਨੀ ਕੋਟ ਮਤੇ ਕਿਨੇ ਬਿਰਲੇ ਚੀਨਾ ਅਸੁੰਦਰ ਅਪਾਰ ਅਨੂਪ ਕਰ ਕਰ ਸੁਨੀ ਸਰਵਣ

0: ਵਧੀ ਸੰਤ ਕੇ ਦੁਖਨ ਆਰ ਜਾ ਕਟੈ ਸੰਤ ਕੇ ਦੁਖਨ ਸੁਖ ਸਭ
1: ਜਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਅਤੇ ਕੋ ਰੱਖੇ ਨਾ ਕੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖਨ ਸਰਬ ਜੋਨ
1: ਪਾਏ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ
1: ਜਲੇ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਦੁਖੀ ਕਾ ਤਾਉ ਕੋ ਨਾਈ ਸੰਤ ਕਾ ਨਿੰਦਕ ਮਾ ਤਿਆਈ ਸੰਤ ਕਾ ਨਿੰਦਕ ਮਾ ਤਿਆਰਾ ਸੰਤ ਕਾ ਨਿੰਦਕ ਰਾਜ ਤੇ

0: ਸੰਤ ਕਾ ਦੁਖੀ ਸਦਾ ਪਵਿੱਤ,
1: ਸੰਤ
0: ਕੇ ਦੁਖੀ ਕੋ ਦਾਨ ਲਾਗੈ, ਸੰਤ ਕਾ ਦੁਖੀ ਮਾਂਗਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖੀ ਕੋ ਨਾਇ ਜਾਓ, ਸੰਤ ਕਾ ਦੁਖੀ ਅਧ ਬੀਜ ਤੇ
1: ਟੁੱਟੇ,
0: ਸੰਤ ਕੇ ਦੁਖੀ ਕੋ ਦਿਨ ਭਰਮਾਈਏ, ਸੰਤ ਕਾ ਦੁਖੀ ਅੰਤਰ ਦੇ ਤੋਤਾ, ਸੰਤ ਕੇ ਦੁਖੀ ਕੀ ਜੜ ਕੁਛ ਨਾਏ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣਾ, ਸੰਤ ਕਾ ਦੁਖੀ ਓਮ ਬਿਲਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜ, ਸੰਤ ਕਾ ਦੁਖੀ ਛੁਟੇ ਅਕੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਨਿੰਦਕ ਕਾ ਤੁਰੀ ਪਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਸਦਾ ਸਰਹਿ ਕਾਹੀਏ, ਸੰਤ ਕੇ ਦੁਖੀ ਕੀ ਪੂਜੈ ਨਾਸਾ, ਸੰਤ ਕੇ ਦੁਖੀ ਕਾ ਨਾ ਚਿਸ਼ਟੇ
1: ਕੋਏ,
0: ਦਇਆ ਕੀਰਤਨਾ ਮੇਟੇ
1: ਕੋਏ,
0: ਸਭ ਘਟ ਜਿਸਕੇ ਉਹ ਕਰਨੇ ਆਰ, ਰੱਬ ਕੀ ਸਤੁਤ ਕਰੋ ਦਿਨ ਰਾਤ, ਸਭ ਕੁਛ ਵਰਤੇ ਜਿਸਕਾ ਕੀਆ।

0: ਸਾਧ ਸਾਧ ਸਟਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧ ਸੀਜਿਆ
1: ਗੁਰੂ ਪ੍ਰਸਾਦ ਤਤ ਸਭ ਬੁਝਿਆ
0: ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸਤੂਲ
0: ਜਨਮੈ ਨੈ ਕਿਛ ਮਰੈ
1: ਆਪਨ ਜਲਦ ਆਪ ਹੀ ਕਰੈ
0: ਜਾਵਨ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰੇਸ਼ਟ
0: ਆਪ ਸਗਲ ਮੈਂ ਆਪ
1: ਅਨੇਕ ਜੁਤ ਰਚਤਾ ਪੁਤਾਪ
0: ਨਾਸੀ ਨਾਹੀ ਕਿਛ ਕਾਂਡ
1: ਤਾਰਨ ਦਾਰਿਓ ਬ੍ਰਹਮੰਡ
0: ਕਪੇ ਪੁਰਖ ਪਰਤਾਪ

0: ਸੋਈ ਲਾਗੈ
1: ਵਿਸ਼ਨੂੰ ਕਿਰਪਾ ਕਰੇ ਬਟਭਾਗੈ
0: ਨਾਮ ਜਪਤ ਭਾਵੇ ਵਿਸਰਾਮ
1: ਨਾਨਕ ਕਿਨ ਪੁਰਖ ਕੋ ਉੱਤਮ ਕਰਮਾਨ
0: ਜੋ ਕੁਛ ਕਰੇ ਸੋ ਪ੍ਰਾਪ ਕੇ ਰੰਗ
2: ਸਦਾ ਸਦਾ ਵਸੇ ਹਰ ਸੰਗ
0: ਸਭਾਏ ਹੋਏ ਸੋ ਹੋਏ
2: ਕਰਨੇ ਹਾਰ ਪਛਾਣੇ ਸੋਏ
0: ਜਨਮੀਣ ਲਗਾਨਾ
2: ਜੈਸਾ ਸਾਦਾ ਸਾਦਿਸਤਾਨਾ
0: ਜਿਸ ਮਾਏ ਸਮਾਏ
2: ਹੋਏ ਸੋ

0: ਪੂਜਾ ਸਤਸੰਗ ਸੇਵਦਾਰ ਸਤ ਸਤ ਸਿਆਵਨਾਰ ਆਪੇ ਗੁਣ ਗਾਰੀ ਸੁਰਤ ਸਤ ਸਤ ਜਸ ਸੁੰਦਰ ਨਾਨਕ ਸਤ ਸਤ ਪ੍ਰਭ ਸੋਏ ਕਰਨ ਗ੍ਰਾਮ ਤਿਨ ਮੂਲ ਪਜਾਣਿਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਿਸ ਦੇ ਉਪਜ ਤਿਸ ਮਾਇ ਸਮਾਨਾ ਤਾਗੋ ਬਿਨਾ ਗਿਆਨਾ ਜਾਈ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੀ ਰਾਗ ਕੇ ਨਿਰੰਗਾਰ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਸੇਵਕ ਕੋ ਨਾਮ ਜਪਾਈ ਤਾਕੀ ਗਤਮਿਤ ਕੋਈ ਨਾ ਲਾਗੇ ਪ੍ਰਭ ਕੇ ਸੇਵਕ ਉੱਚਦੇ ਉੱਚੇ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਪ੍ਰਸੰਗ ਕਰੇ ਲਸਕਰ ਕੋਟ ਲਖ ਤਾਕੋ ਰਾਖ ਦੇ ਕਰਾਤ ਤਿਸਤੇ ਕਰਤਵ ਬਿਰਤੇ ਜਾਤ ਸਰਬ ਜੀਆਂ ਕਾ ਰਾਖਾ ਸੋਏ ਜਬ ਨਾਨਕ ਪ੍ਰਭ ਅਲਗ ਬਿਡਾਣੀ ਪੀ ਅਮ੍ਰਿਤ ਮੰਤਨ ਤ੍ਰਪਿਯ ਤਿਸ ਕੁ ਜਵਰ ਨਾਹੀ ਦਿਸਾਇਆ ਨਾਮੋ ਸੁਗਰ ਨਾਮ ਗਜੰਗ ਮੰਤਨ ਨਾਮੇ ਨਾਮ ਸੁਮਾਨੇ ਕੋ ਨਾਨਕ ਜਨ ਕੇ ਸਦਕਾਮ ਪ੍ਰਭ ਆਪਣੇ ਜਨ ਕੀ ਨੀ ਦਾਤ ਪ੍ਰਭ ਆਪਣੇ ਸਿਉਰ ਹੈ ਸਮਾਏ
1: ਪ੍ਰਭ ਆਪਣੇ ਕਾ ਹੁਕਮ ਪਛਾਣੇ ਜਿਸ ਕਾ ਗੁਣ ਗਏ ਇੱਕ ਨਾ ਜਾਣੋ
0: ਕੋ ਨਾਨਕ ਸਹੀ ਜਨ ਪੂਰੇ ਮੰਤਨ ਆਪਣਾ ਤਿੰਨ ਜਨ ਦੇ ਸੋ ਜਨ ਸਰਬ ਦੁਖ ਕਾ ਦਾਤਾ ਇਸਕੇ ਦਰਸਾ ਪਾਪ ਮਿਟਾ

0: ਸਤਿਗੁਰ ਸੇਕੀ ਕਰੇ ਪਰਪਾਲ,
1: ਸੇਵਕ ਹੋ ਗੁਰ ਸਦਾ ਦਿਆਲ,
0: ਸੇਕੀ ਗੁਰ ਦਰਮਤ ਮਨ ਮੀਰੇ,
1: ਗੁਰ ਕਾ ਸਿੱਖ ਵਿਗਾਰ ਦਿਆ, ਗੁਰ ਕਾ ਸਿੱਖ ਵਡਭਾਗੀ, ਨਾਨਕ ਸਤਿਗੁਰੂ ਸਿੱਖੋ ਜੀ ਨਾਲ ਸਮਾਰੇ, ਗੁਰ ਕੀ ਆਗਿਆ ਮਨ ਮੈਂ ਜਾਏ, ਹਰ ਹਰ ਨਾਮ ਹਿਰਦੇ ਸਦਿਆਵੇ।

0: ਦਾਦੀ ਦਾਦਾ ਅਰਨਾਉ ਕੋ ਬਿਨ ਸੇ ਪੂਰਨ ਹੋਏ ਆਸ ਕਰ ਜਾਏ ਬਸੇ ਅਵਿਨਾਸੀ ਸੱਚ ਵਿਚਾਰ ਗਏ ਜਨ ਸੱਚ ਆਵਾਗਮਨ ਮਿਟੇ ਪ੍ਰਭ ਸੇਵ ਯੋ ਰਤਨ ਜਨਮ ਕਾ ਹੋਏ ਉਧਾਰ ਅਨੇਕ ਪਾਪ ਨਾ ਛੁਟਣ ਆਰੇ ਹਰ ਕੀ ਭਗਤ ਕਰੋ ਮਨ ਲਾਏ ਸੰਗ ਨਾ ਚਾਲੇ ਤੇਰੇ ਪੰਨਾ ਮੀਟ ਕੁਟੁੰਬ ਅਰਬਨੀਤਾ ਰਾਜੰਗ ਮਾਇਆ ਵਿਸਤਾਰ ਅਸਸਤੀ ਰਥ ਰਥ ਅਸਵਾਰੀ ਜਿੰਦੀ ਤਿਸ ਤਿਸ ਬੁਜੇ ਨਾ ਬਿਗਾਨਾ ਗੁਰ ਕੀ ਮਤ ਤਿਉ ਲੈ ਆਨੇ ਹਰ ਕੀ ਭਗਤ ਕਰੋ ਮਨ ਮੀਤ ਚਰਨ ਕਮਲ ਰਾਖੋ ਮਨ ਮਾਏ ਆਪ ਜਪੋ ਵਰਾ ਨਾਮ ਜਪਾਓ ਸਾਰ ਪੂਜ ਸਤ ਹਰ ਕੋ
1: ਨਾਓ
0: ਗਾਵਤ ਤੇਰੀ ਉਤਰ ਸਮੈਲ ਹੋਏ ਅਚਿੰਤ ਬਸੇ ਸੁਖ ਨਾਲ ਛਾੜ ਸਿਆਨਬ ਸਗਲੀ ਮਨਾ ਹਰ ਪੂੰਜ ਸੱਚ ਕਰੋ ਉਧਾਰ ਸਰਵ ਨਿਰੰਤਰ ਏਕੋ ਦੇਖ ਏਕੋ ਜਾਪ ਏਕੋ ਸਲਾਏ ਏਕਸ ਕੇ ਗੁਣ ਗਾਓ।

ਲਾ ਗੋ ਪਾਵੇ ਸੰਗ ਗੁਰ ਪ੍ਰਸਾਦ ਨਾਮ ਜਪ ਲਿਆ ਨਾਨਕ ਰਹਾ ਸਰਬ ਜਮਾਏ ਭਗਤ ਵਸਲ ਸਦਾ ਕਿਰਪਾਲ ਸਰਬ ਕਟਾ ਕਰਤ ਪ੍ਰਤਪਾਲ ਭਗਤ ਜਨਾ ਕੇ ਪ੍ਰਾਨ ਧਾਰ ਭਗਤ ਬਾਲਾ ਲਾ ਵਰਮਨੀਤ ਨਾਨਕ ਤੁਮਰੀ ਸਰਨ ਪ੍ਰਭ ਭਗਵਾਨ ਏਕ ਨਿਮ ਕਰਕੇ ਗੁਣ ਗਾਏ ਹਰ ਕੇ ਨਾਮ ਕੀ ਕਥਾ ਮਨ ਪਾਈ ਰਸਨਾ ਜਪਦੀ ਹਰ ਹਰਨੀਤ ਹਿਰਦੇ ਵਸੇ ਪੂਰਾ

0: ਸਮਾਧ
1: ਬੈਰ ਵਿਰੋਧ ਕੇ ਸੰਗਵਾਦ
0: ਵਰਨ ਚਹਿ ਨ ਜਾਪਤ
1: ਹਰਕ ਸੋ ਕੋ ਕਿਸੇ ਵਿਆਪਤ
0: ਆਪਨ ਆਪ ਆਪਾਰ ਬ੍ਰਹਮ
1: ਮੋਹ ਕਾ ਕਿਸੋਵਤ ਪਰਮ
0: ਆਪਨ ਖੇਲਾ ਵਰਤੀ ਜਾ
1: ਨਾਨਕ ਕਰਨੇ ਆਰ ਨ ਦੂਜਾ
0: ਜਬ ਹੋਵਤ ਪ੍ਰਭ ਕੇਵਲ ਤਨੀ
1: ਤਬਕ ਮੁਤ ਕੋ ਕਿਸ ਕੋ ਗਨੀ
0: ਜਬ ਏਕੇ ਹਰ ਅਗਮ ਪਾਰ
1: ਤਬ ਨਰਕ ਸੁਖ ਕੋ ਕੋ ਨਵਤਾਰ
0: ਜਬ ਨਿਰਗੁਣ ਪ੍ਰਭ ਸਹਿਸ ਪਾਏ
1: ਤਬ ਸਿਖਤ ਕੋ ਕਿਤਾਏ
0: ਜਬ ਆਪੇ ਆਪ ਆਪਣੀ ਜੋਤ ਰਹਿ
1: ਕਵਨ ਨਿਰਰ ਕਵਨ ਕਰ ਡਰੇ
0: ਆਪਨ ਚਲਤਾ ਆਪ ਕਰਨੇ ਹਾਰ
1: ਨਾਨਕ ਠਾਕੁਰ ਅਗਮ ਅਪਾਰ
0: ਅਵਿਨਾਸੀ ਸੁਖ ਆਪਨਾਸਨ
1: ਜਨਮ ਮਰਨ ਕੋ ਕਾ ਅਵਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਜਮ ਕੀ ਤ੍ਰਾਸ ਕੋ ਕੀ ਸੋਏ
0: ਜਬ ਅਭਿਗਤ ਅਗੋਚਰ ਪ੍ਰਭ ਏਕਾ
1: ਚਿਤ੍ਰਗੁਪਤ ਕਿਛ ਪੁੱਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ
1: ਕੌਣ ਛੁਟੇ ਕੌਣ ਵੰਦਨ ਵਾਦੇ
0: ਆਪਨ ਆਪ ਆਪਿ ਅਚਰਜਾ
1: ਨਾਨਕ ਆਪਨ ਰੂਪ ਆਪਿ ਉਪਰਜਾ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
1: ਜੈ ਬਿਨ ਮੈਲ ਕੋ ਗਿਆਤ ਹੋਤਾ
0: ਜੈ ਨਿਰੰਜਨ ਨਿਰਕਾ ਨਿਰਵਾਣ
1: ਜੈ ਕੌਣ ਕੋ ਮਾਨ ਕੌਣ ਅਭਿਮਾਨ
0: ਜੈ ਸਰੂਪ ਕੇਵਲ ਜਗਦੀਸ
1: ਜਗਤ ਕੋ ਪੀਸ
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਕਿਸੇ ਭੂਕ ਕਵਨ ਤ੍ਰਿਪਤਾਵੈ
0: ਕੰਨ ਕਰਾਵਣ ਕਰਨੇ ਹਾਰ
1: ਨਾਨਕ ਕਰਦੇ ਕਾ ਨਾਹੀ ਸੁਮਾਰ
0: ਆਪਣੀ ਸੋਭਾ ਆਪਣ ਸੰਗ ਬਣਾਈ
1: ਕਵਨ ਮਾਏ ਬਾਪ ਨੇ ਸੁਖ ਪਾਈ
0: ਸਰਬ ਕਲਾ ਪੈ ਪਰਵੀਨ
1: ਵੇਦ ਕੇ ਦੇਵ ਕਾ ਕੋ ਜੀਨ
0: ਜਬ ਆਪਣ ਆਪ ਆਪ ਜਬ ਆਪਣ ਆਪ ਆਪ ਉਰਤਾਰੈ

ਵਿਸਤਾਰ ਆਪਣੇ ਬਾਣੇ ਲੈ ਸਮਾਏ ਆਪਣ ਸੁਸਤ ਜਗਤ ਪਰੋਏ ਸੱਚ ਨਾਮ ਸੋਈ ਜਨਮਾਏ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਦੀਨ ਦਿਆਲ ਨਾਥ ਕੋ ਨਾਥ ਸੋ ਮੁਆ ਜਿਸ ਮਨੋ ਵਿਚਾਰੇ ਸਭ ਸ੍ਰੀ ਨਿਰੰਜਨ ਆਏ ਅੰਤਰ ਬਾਰ ਜਾਨੋ ਸਾਧ ਨਾਨਕ ਦਾਸ ਸਦਾ ਬਲਿਆਰ ਸਭ ਉਪਰੋਵਤ ਕਿਰਪਾਲ ਅੰਤਰ ਜਾਮੀ ਰਹੋ ਵਿਆਪ ਜੋ ਜੋ ਰਚਿਓ ਤੁਸੀਂ ਸੇ ਵਿਆਪ ਭਗਤ ਕਰੇ ਹਰ ਕੇ ਗੁਣ ਗਾਏ ਕਰਨਾ ਨਾਨਕ ਇੱਕ ਜਾਣਿਆ ਇਸ ਕੀ ਆਸ ਨਾ ਮਿਰਦੀ ਜਾਏ ਹੁਕਮ ਬੂਝ ਬਰਮ ਬਦਵਾਈ ਜਾ ਕੇ ਮਨ ਬਸਿਆ ਨਿਰੰਕਾਰ ਅੰਦਨ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭਾ ਪੇ ਮੇਲ ਗੁਣ ਗਾਉ ਪ੍ਰਭ ਪਰਮਾਨੰਦ ਦੁਰਲਭ ਦੇਗਾ ਕਰੋ ਉਦਾਰ ਮਾਂਤਰੰ ਗਾਏ ਸਵਾਵ ਮਿਟੇ ਗਿਆਨ ਵਿਨਸੇ ਅੰਧੇਰਾ ਮਨ ਇੱਛੇ ਨਾਨਕ ਫਲ ਪਾਵੋ ਰਾਮ ਨਾਮ ਅੰਤਰ ਉਰਦਾਰ ਜਿਸ ਮਨ ਬਸੇ ਤਿਸ ਸਾਚ ਪ੍ਰਗਿਆ ਦੁਖ ਦਰਦ ਮਨ ਤੇ ਪਹੁੰਚਾਏ ਨਰਗੇ ਨਿਵੇ ਗੇ ਤੁਮਾਰੀ ਨਾਨਕ ਬੋਰ ਨਾ ਆਵੇ ਜਾਏ ਉਬਰੇ ਰਾਗ ਨਾ ਧਿਆਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਨਾਮ ਜਪਤ ਮਨ ਹੋਵਤ ਸੂਖ ਜਨ ਕੋ ਕੋਈ ਨਾ ਪਹੁੰਚਣਾਰ ਨਾਨਕ ਦਾਗੇ ਕਾਰਜ ਪੂਰਾ ਦਰਸ਼ਨ ਬੇਗਤ ਉਤਰ ਸ੍ਰਿਸ਼ਟ ਸਫਲ ਦਰਸ਼ਨ ਸੁੰਦਰ ਆ ਰੂਪ ਅੰਤਰ ਜਾਮੀ

0: ਦੇਖਿਆ ਜਿਸ ਆਪ ਦਿਖਾਏ
1: ਨਾਨਕ ਜੀ ਜਨ ਸੋਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਹਰ ਘਰ ਵਿਆਪ ਰਿਹਾ ਭਗਵੰਤ
0: ਧਰਨ ਮਾਏ ਆਕਾਸ਼ ਪਿਆਲ
1: ਹਰ ਲੋਕ ਪੂਰਨ ਪ੍ਰਤਿਪਾਲ
0: ਬੰਤਿਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਪੈ ਸੰਤਰ ਮਾਏ
1: ਚਾਰ ਗੁਣ ਦਾ ਦਿਸੇ ਸਮਾਏ
0: ਤਿਸ ਤੇ ਪੈ ਨਹੀਂ ਕੋਠਾਓ
1: ਗੁਰ ਪ੍ਰਸਾਦ ਨਾਨਕ ਸੁਖਵਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ
1: ਜਿਸੁ ਨਿਕਿਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨਾ ਕਬੂ ਡੋਲੇ
0: ਸਰਬ ਕਲਾ ਕਰ ਖੇਲੇ ਖੇਲ ਸਰਬ ਜੋਤ ਮੈਂ ਜਾ ਕੀ ਜੋਤ
1: ਸਵਾਮੀ
0: ਪ੍ਰਸਾਦ ਪਰਮ ਕਾ ਨਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਸੁਨੇ ਸਭ ਬਚਨ ਜਿੰਜਾ ਤਾ ਤਿਸ ਕੀ ਏ ਰਹਿਤ ਜੋ ਜੋ ਹੋਏ ਸੋਈ ਸੁਖ ਮਨ ਅੰਤਰ ਵਸੇ ਬਾਰ ਵੀ ਹੋਈ
1: ਨਾਨਕ ਦਰਸ਼ਨ ਦੇਖ ਸਮ ਹੋਈ
0: ਆਪ ਸਤ ਕੀਆ ਸਭ ਸਤ
1: ਇਸ ਪ੍ਰਭਤੇ ਸਗਲੀ ਉਤਪਤ
0: ਇਸ ਭਾਵੇ ਤਾਂ ਕਰੇ ਵਿਸਤਾਰ
1: ਇਸ ਭਾਵੇ ਤਾਂ ਏਕ ਓੰਕਾਰ
0: ਅਨੇਕ ਕਲਾ ਲਖੀ ਨਾ ਜਾਏ
1: ਇਸ ਭਾਵੇ ਤਿਸ ਲਾਇ ਮਿਲਾਏ
0: ਕਵਨ ਨਿਕਟ ਕਵਨ

0: ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ
0: ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬਦਿਤ ਸੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ
0: ਗੁਰਦੇਵ ਸ਼ਾਂਤ ਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕੀ ਬਾਰ ਰਾਏ ਬਲਵੰਡ ਤਥਾ ਸਤੇ ਡੂਮ ਇੱਕ ਏਕੰਕਾਰ ਸਤਿਗੁਰ ਪ੍ਰਸਾਦ ਨੌ
1: ਦੇ ਗੁਨਾ ਸਤ ਭੈਣ ਭਰਾਵੇ ਪਾਰੰਗਾਨ ਬੜੀ ਉਦੈ ਲੈਣੇ ਤੇਰੇ ਅਨ ਛਤਰ ਸ਼੍ਰੀ ਕਰ ਸਿਫਤੀ ਅੰਮ੍ਰਿਤ ਪੀਵਦੈ
2: ਪ੍ਰਾਕੋਏ ਜੀ ਦੇ
1: ਗੁਰ ਚੇਲੇ ਰਹਿ ਰਸ ਕੀ ਨਾਨਕ ਸਲਾਮਤ ਜੀਵਦੈ ਸਾਡੀ ਕਾ ਦੀ ਤੋ ਜੀਵਦੈ
0: ਲੈਣੇ ਦੀ ਫੇਰ ਆਈ ਹੈ ਨਾਨਕ ਕਦੋ ਹੀ ਖੱਟੀ ਹੈ
1: ਜੋ ਤੁਮਾ ਜੁਗਤ ਸਾਏ ਸਹਿ ਕਰਾਇਆ ਫੇਰ ਬਲਕੀ ਹੈ
0: ਸੋ ਸ਼ਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ
1: ਰੇ ਜੋ ਗੁਰ ਫਰਮਾਇਆ ਸਿਲ ਜੋ ਨ ਲੂਨੀ ਚੱਟੀ ਹੈ
0: ਚਲੇ ਗੁਰ ਸ਼ਬਦ ਹਰ ਤੋੜ ਨਾ ਵੀ ਖੱਟੀ ਹੈ
1: ਰਾਜੇ ਦੀ ਕੀ ਕਸਮ ਦੀ ਆਪ ਕਹਿ ਦੀ ਗੈਰ ਦਬਟੀ ਹੈ
0: ਉਹ ਵੈ ਸਿਫਤ ਕਸਮ ਦੀ ਨੂਰ ਅਰਸੋ ਗੁਰ ਸੋ ਚੱਟੀ ਹੈ
1: ਦਿੱਤੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ
0: ਗੁਰ ਫਰਮਾਇਆ ਕਿਉਂ ਇਦੋਂ ਬੋਲੋਂ ਹੱਟੀ ਹੈ
1: ਉਤਰੀ ਕੋਲ ਨਾ ਬਾਲਿਓ ਕਰ ਪਿਓ ਗਨ ਮੁਰਟਿਆ
0: ਕੀ ਫਿਨ ਬਨ ਭਾਰ ਉਚਾਨ ਛਟਿਐ
1: ਜਿਨਾ ਕੀ ਸੋਈ ਕਰੇ ਜਿਨ ਕੀਤੀ ਤਿਨੇ ਠਟਿਐ
0: ਕੌਣ ਹਾਰੇ ਕਿਨੋ ਬਟਿਐ
1: ਕੌਣ ਹਾਰੇ ਕਿਨੋ ਬਟਿਐ
2: ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਏ ਸਾਲੀ
1: ਕਰਮ ਰਾਏ ਆ ਦੇਵਤਾ ਲੈ ਗੱਲਾਂ ਕਰੇ ਦਲਾਲੀ
2: ਸਤਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ
1: ਗੁਰੰਗਤ ਦੀ ਦੋਈ ਫਿਰੇ ਸੱਚ ਕਰਤੇ ਬੰਦ ਵਾਲੀ
2: ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ
1: ਦਰ ਸੇਵੇ ਉਮਤ ਕੜੀ ਮਸਕੱਲੇ ਹੋਏ ਜੰਗਾਲੀ
2: ਦਰ ਦਰ ਬੇਸ ਕਸਮ ਦੇ ਨਾਏ ਸੱਚੇ ਬਾਣੀ ਲਾਲੀ
1: ਬਲਵੰਡ ਕੀ ਵੀ ਨੇਕ ਜਨ ਚੇ ਬੋਤੀ ਚਾਉ ਪਤਿਆਲੀ
2: ਲੰਗਰ ਦੌਲਤ ਵੰਡੀਏ ਰਸਮਰਦ ਕੀਰ ਕਿਆਲੀ
1: ਗੁਰ ਸਿੱਖਾ ਕੇ ਮਕੂਜਲੇ ਮਨ ਥੀਏ ਬਰਾਲੀ
2: ਪੈ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਕਾਲੀ
1: ਮਾਤਾ ਕੀ ਵੀ ਸੋ ਸਹੀ ਜਿਨ ਗੋਈ ਉਠਾਲੀ
2: ਹੋਰਿਓ ਗੰਗ
1: ਨਾਨਕ ਈਸਰ ਜਗਨਨਾਥ ਉਜੋਦੀ ਬੈਠ ਬਿਠਿਓ ਨ ਚੌਦਾਂ ਰਤਨ ਨਿਕਾਲੀਆਂ ਕਰ ਆਵਾਗੋਂ ਚਿਲ ਗਿਓ ਨ ਲੈਣੇ ਦਰਿਆਂ ਛਤਰ ਸੇ ਰਸਮਾਨ ਕਿਆੜਾ ਚਿਕਿਓ ਨ
2: ਸਿੱਖਾ ਪੁੱਤਰਾ ਕੋ ਕੇ ਸਭ ਉਮਤ ਵਿਖੋ ਜੇ ਕਿਉ ਜਾਸ ਦੋਸ ਲੈਣਾ ਟਿਕਿਓ ਜਾਸ ਦੋਸ ਲੈਣਾ ਟਿਕਿਓ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂ
1: ਜਬ ਤਬ ਸੰਜਮ ਨਾਲ ਤੁਧ ਹੋਰ ਮਚ ਗਰੂਰ
2: ਲਾਭ ਬਣਾਏ ਮਾਨਸਾ ਜੋ ਪਾਣੀ ਬੂਰ
1: ਵਰੀਏ ਗੁਰ ਦੀ ਕੁਦਰਤੀ ਨੂਰ
2: ਜੇ ਸੁਆਦ ਨਾ ਲਾਭੇ ਤੂੰ ਓ ਟਰੂਰ
1: ਨੌ ਨਿਤ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ
2: ਨਿੰਦਾ ਤੇਰੀ ਜੋ ਕਰੇ ਸੋ ਬੰਜੇ ਚੂਰ
1: ਨੇੜੇ ਦਿਸੇ ਮਾਤ ਲੋਕ ਤੁਝ

ਜਿਸ ਮੁੰਡ ਵੀ ਰੋਲਿਆ ਕਰ ਮੇਰ ਮਦਾਨ ਕੋੜਾ ਗੀਤੋ ਸਹਿਜਾ ਜਤ ਕੀਓ ਬਲਾਣ ਕਲ ਵਿੱਚ ਤੂੰ ਅੰਦਾਰ ਸਾ ਚੜਿਆ ਰਹਿ ਪਾਣ ਮਿੱਤਰ ਸੋਈ ਤੇਰੀ ਕਿਉਂ ਮੈਦਾ ਖਾਣ ਆਵਾ ਬੋਲ ਨਿਵਾ।

ਕੱਢੇ ਤੁਝ ਸਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲੈਣਾ ਤੂੰ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿੱਠਾ ਤਾਂ ਮਨ ਸਦਾਰਿਆ, ਗੁਰ ਡਿੱਠਾ ਤਾਂ ਮਨ ਸਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੱਜ ਕੇ ਬੁਲਾਵੇ ਬਾਬਾ ਦੀਪ ਸਿੰਘ ਜੀ ਦੀ ਖੁਸ਼ੀਆਂ ਭਾਵੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨਾਇਣ ਬੈਨ ਮੋਹ ਇੱਕ ਇੱਕ ਦੋਹ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸੁਮਹਿ ਲੀਣੋ ਤੀਸ ਇੱਕ

ਭਣੈ ਤੂੰ ਇੱਕ ਲੋੜੈ ਹੈ ਇੱਕ ਮੰਨਿਆ ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੈ ਹੈ ਇੱਕ ਮੰਨਿਆ।

ਤਾਸ ਗੁਣ ਕਵਨ ਵਖਾਣੋ, ਜੋ ਗੁਣ ਅਲਕ ਅਗਮ ਤਿਨੇ ਗੁਣ ਅੰਤ ਨਾ ਜਾਣੋ, ਬੋਧਿਓ ਵਿਦਾਤੇ ਨਿਰਮਯੋ ਸਭ ਸੰਗਤ ਕੁਲ।

जप तप सत संतोख पिख दर्शन गुर सिखै सारन परे ते उबरै छोड़ जा।

ਪਾਰ ਦਰਿਆਓ ਪਲਕ ਡੁਬੰਤੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰ ਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰ ਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ।

ਭਿਖੇਕੇ ਗੁਰ ਗਿਆਨ ਅਰ ਧਿਆਨ ਤਤ ਸੋ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿਤੇ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨਾ ਧਾਵੈ ਨਿਰੰਕਾਰ ਕੈ ਵਸੇ ਦੇਸ ਹੁਕਮ ਬੂਝ ਵਿਚਾਰ ਪਾਵੈ ਕਲ ਮਾਇ ਹੁਕਮ ਬੂਝ ਵਿਚਾਰ ਪਾਵੈ ਕਲ ਮਾਏ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਪਿਖਾ ਕਹਿ ਸਹਿਜ ਰੰਗ ਦਰਸ਼ਨ ਦਿਓ ਕਲ ਮਾਏ ਰੂਪ ਕਰਤਾ ਪੁਰਖ

ਬਾਰਿਜ ਕਰ ਦਾਹਿਣੈ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਅਕਹੀਓ ਸੋਏ ਰਸ ਤਿਨਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੁਚ ਨਾ ਹੋਵਈ ਜੇ ਸੁਚੀ ਲਖਵਾਰ।

0: ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ।
1: ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।
1: ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ।
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ।
1: ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਇ।
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ।
1: ਗਾਵੈ ਕੋ ਦਾਤ ਜਾਣੈ ਨਿਸਾਨ।
0: ਗਾਵੈ ਕੋ ਗੁਣ ਵਡਿਆਈਐ ਚਾਰ।
1: ਗਾਵੈ ਕੋ ਵਿਦਿਆ ਵਿਖਮ ਵਿਚਾਰ।
0: ਗਾਵੈ ਕੋ ਸਾਜ ਕਰੇ ਤਨ।

0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਈ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ
1: ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋਮੈ ਵਿਸਰ ਨਾ ਜਾਈ
0: ਜੇ ਦੁਖ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ
1: ਨਾਲ ਚਲੇ ਸਭ ਕੋਏ
0: ਚੰਗਾ ਨਾਉ ਰਖਾਏ ਕਹਿ ਜਾ

0: ਸਰ ਬਰਮਾਇੰਦ ਸੁਣਿਆ ਮੁਕਸਾਲਾ ਹਨੁਮੰਦ
1: ਜੋਗ ਜੁਗਤ ਤਨ ਵੇਦ ਸੁਣਿਆ ਸਾਸ ਸਿਮਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
1: ਸਤ ਸੰਤੋ ਗਿਆਨ।

0: ਸਰਾ ਗੁਣਾ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ
1: ਨਾਸ਼
0: ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ
1: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
1: ਚੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਏ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮਾਰੇ ਠਾਕ ਨਾ ਪਾਏ ਮਨੇ ਪਤਸ ਪ੍ਰਗਟ ਜਾਏ
0: ਮਨੇ ਮਗਨ ਚੱਲੇ ਪੰਥ ਮਨੇ ਧਰਮ ਸਰੀ ਸੰਬੰਧ

0: ਆਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ
1: ਰੰਗਾ ਕੇ ਨਾਮ ਸਭਨਾ ਲਿਖਿਆ ਬੁਰੀ ਕਲਾਮ
0: ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ ਦਰਿਆਓ ਜੋਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰ ਮੋਹ ਭਾਕ ਸਾਰ ਅਸੰਖ ਮੋਹ ਲਿਵਲਾਇ ਤਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਤ ਕੋਰ ਅਸੰਖ

0: ਜੇ ਫਰਮਾਏ ਤੇਤੇ ਪਾਏ,
1: ਜਿਤਾ ਕੀਤਾ ਤੇਤਾ ਨਾ ਵਿਣਨਾ ਵੈ ਨਾ ਹੀ ਕੁਥਾਓ,
0: ਕੁਦਰਤ ਕਵਨ ਕਾ ਵਿਚਾਰ ਵਾਰੇ ਰਜਾਵਾ
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ,
0: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ,
1: ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ,
0: ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ,
1: ਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ।

0: ਗਤ ਤੀਰਥ ਮਲਨਾਉ।
1: ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨਾ ਹੋਏ।
0: ਸਾਸਤ ਬਾਣੀ ਫਰਮਾਓ, ਸਤ ਸੁਹਾਨ ਸਦਾ ਮਨ ਚਾਓ।
1: ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ

0: ਨਾਨਕ ਵੱਡਾ ਆਖੀਐ ਆਪੇ ਜਾਣੇ ਆਪ
1: ਸਲਾਈ ਸਲਾਏ ਕੀ ਸੁਟ ਨਾ ਪਾਇਆ
0: ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ
1: ਸੁਨਸਾ ਸੁਲਤਾਨ ਗਿਰਿਆ ਸਿਰਤੀ ਮਾਲਤਨ
0: ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੁ ਨ ਵੀਸਰੈ
1: ਅੰਨਾ ਸਿਰਤੀ ਕਹਿ ਨਾਂਤ ਅੰਤ ਨ ਕਰਨੇ ਦੇ ਨਾਂਤ
0: ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨ ਮੰਤ
1: ਅੰਤ ਨ ਜਾਪੈ ਗੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ
0: ਅੰਤ ਕਾਰਨ ਕੇ ਤੇ ਬਿਲ ਲਾਹੀ ਤਾ ਕੇ ਅੰਤ ਨ ਪਾਏ ਜਾਹੇ
1: ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ
1: ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
0: ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ
1: ਕਿਤੇ ਖਪ ਤੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰ ਖਾਈ ਖਾਏ
0: ਕਿਤੇ ਦੁੱਖ ਭੁੱਖ ਸਦਮਾਰ ਇਹ ਪੇਡਾ ਤੇਰੀ ਦਾਤਾ ਆਖਣ ਪਾਏ ਉਹ ਜਾਣੇ ਜੇਤੀਆ ਮੋਖਾਏ
1: ਜਾਣੇ ਆਪੇ ਲੈ ਆਖੇ ਸੇਵੇ ਕੇ
0: ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ।

0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ
1: ਵਾਹੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ
0: ਕੇਤੇ ਰਾਗ ਪਰਿਸਿਓ ਕਹੀ ਅਨ ਕੇਤੇ ਗਾਵਨ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤ ਕਿਆਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ
1: ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ
1: ਗਾਵੇ
0: ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸ੍ਰੀ ਤੁਦਨੋ ਗਾਵੇ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਏ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਏ ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਗਿਆਨ ਦਾ ਭੰਡਾਰਨ ਘਟ ਕਰਵਾ ਜਿਹ ਨਾਦ।

0: ਨਾ ਜੁਗਲੀ ਛੁਟੇ ਸੰਸਾਰ।
1: ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ।
0: ਰਾਤੀ ਰੁਤੀ ਤਿਥੀ ਵਾਰ, ਪਵਨ ਪਾਣੀ ਅਗਲੀ ਪਾਤਾਲ।
1: ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੈ ਰੰਗ, ਤਿਨ ਕੇ ਨਾਮ ਅਨੇਕ ਅਨੰਤ।
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
1: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਲ।
0: ਕਛ ਪਕਾਏ ਉੱਥੇ ਪਾਏ, ਨਾਨਕ ਇਹ ਜਾਪੇ ਜਾਏ।
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ।
0: ਇੱਥੇ ਪਵਨ ਪਾਣੀ ਵੇ ਸੰਤਰ, ਕੇਤੇ ਕਾਨ ਮਹੇਸ਼।
1: ਇੱਥੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ। ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।
0: ਸਿਧੂਨਾਥ ਕੇਤੇ ਕੇਤੇ ਦੇਵੀ ਵੇਸ।
1: ਕੇਤੇ ਦੇਵ ਦਾਨੁ ਮੁਨ ਕੇਤੇ ਕੇਤੇ ਰਤਨ ਸਮੁੰਦ।
0: ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਦ ਨਰਿੰਦ।
1: ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ।
0: ਗਿਆਨ ਖਾਨਵੇਂ ਗਿਆਨ ਪ੍ਰਚੰਡ, ਤਿੱਤੇ ਨਾਲ ਵਿਨੋਦ ਕੋਲ ਅਨੰਦ।
1: ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ।
0: ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ।
1: ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾ ਸਿੱਧਾ ਕੀ ਸੁਧ।
0: ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ।
1: ਤਿੱਥੇ ਜੋਧ ਮਹਾ ਮਨਸੂਰ, ਤਿਨ ਮਹਿ ਰਾਮ ਰਹਿਆ ਭਰਪੂਰ।
0: ਸੀਤੋ ਸੀਤਾ ਮੈਂ ਮਮਾਏ, ਤਾਕੇ ਰੂਪ ਨਾ ਕਦਨੇ ਜਾਏ।
1: ਨਾ ਉਮਰ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ।
0: ਭਗਤ ਵਸੇ ਕੇ ਲੋ, ਕਰੇ ਅਨੰਦ ਸੱਚਾ ਮਨ ਸੋਏ।
1: ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ।
0: ਜਿੱਥੇ ਖੰਡ ਮਨ ਬ੍ਰਹਮੰਡ, ਜੇ ਕੋ ਕਥੇ ਦਾੰਤ ਨਾ ਅੰਤ।
1: ਜਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵਾ ਤਿਵਕਾਰ।
0: ਲੇਖੇ ਵਿਕਸੇ ਕਰ ਵਿਚਾਰ, ਨਾਨਕ ਕਥਨਾ ਕਰਨਾ ਸਾਰ।
1: ਜਤ ਪਹਾਰਾ ਧੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ।
0: ਕਲਾ ਅਗਤ ਤਪਤਾਓ, ਪਾਂਡਾ ਪਾਓ ਅੰਮ੍ਰਿਤ ਦਿੱਤਾਲ।
1: ਇਹ ਸ਼ਬਦ ਸੱਚੀ ਟਕਸਾਲ, ਜਿਨ ਕੋ

0: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੇ ਛਨ ਤੁਆ ਪ੍ਰਸਾਦ ਚਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹੀਂ
1: ਜੈ
0: ਅਚਲ ਮੂਰਤ ਅਨਪੌ ਪ੍ਰਕਾਸ਼ ਅਮਤੋਜ ਕਹੀ
1: ਜੈ
0: ਪਵਨ ਮੇਵ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਣ ਕਹਿ
1: ਸਰਮ ਨਾਮ ਕਥੇ ਕਵਨ ਕਰ ਨਾਮ ਬਰਨ ਸਮਤ
0: ਭੁਜੰਗ ਪ੍ਰਿਆ ਛੰਦ ਨਮਸੁੰ ਅਕਾਲੇ ਨਮਸੁੰ ਕਿਰਪਾਲੇ
1: ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਅਪੇਖੇ ਨਮਸਤੰਗ ਅਲੇਖੇ
1: ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਅਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਅਕਰਮੰਗ ਨਮਸਤੰਗ ਅਤਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰਗ
0: ਨਮਸਤੰਗ ਅਜੀਤੇ ਨਮਸਤੰਗ ਅਪੀਤੇ
1: ਨਮਸਤੰਗ ਬਾਹੇ ਨਮਸਤੰਗ ਟਾਹੇ
0: ਨਮਸਤੰਗ ਅਨੀਲੇ ਨਮਸਤੰਗ ਅਨਾਦੇ
1: ਨਮਸਤੰਗ ਸ਼ੇਦੇ ਨਮਸਤੰਗ ਗਾਦੇ
0: ਨਮਸਤੰਗ ਅਗੰਜੇ ਨਮਸਤੰਗ ਪੰਜੇ
1: ਨਮਸਤੰਗ ਉਦਾਰੇ ਨਮਸਤੰਗ ਪਾਰੇ
0: ਨਮਸਤੰਗ ਸੋਏਕੈ ਨਮਸਤੰਗ ਅਨੇਕੈ
1: ਨਮਸਤੰਗ ਕੂਤੇ ਨਮਸਤੰਗ ਚੂਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
1: ਨਮਸਤੰਗ ਨਿਰਦੇਸੇ ਨਮਸਤੰਗ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮ
1: ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ
1: ਨਮਸਤੰਗ ਅਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ
1: ਨਮਸਤੰਗ ਦਰਮਾਨੇ ਨਮਸਤੰਗ ਨਿਦਾਨੇ
0: ਨਮਸਤੰਗ ਅਗਾਹੇ ਨਮਸਤੰਗ ਅਬਾਹੇ
1: ਨਮਸਤੰਗ ਦਰਵਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
1: ਨਮਸਤੰਗ ਅਰੰਗੇ ਨਮਸਤੰਗ ਅਪੰਗੇ
0: ਨਮਸਤੰਗ ਅਗਮੇ ਨਮਸਤਸਰਮ
1: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
0: ਨਮਸਤੰਗ ਅਜਾਤੇ ਨਮਸਤੰਗ ਅਪਾਤੇ
1: ਨਮਸਤੰਗ ਮਜਬੇ ਨਮਸਤੰਗ ਅਜਬੇ
0: ਅਦੇਸੰਗ ਅਦੇਸੇ ਨਮਸਤੰਗ ਅਪੇਸੇ
1: ਨਮਸਤੰਗ ਨਿਰਦਾਮੇ ਨਮਸਤੰਗ ਨਿਰਵਾਮੇ
0: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
1: ਨਮੋ ਸਰਬ ਰੂਪੇ ਨਮੋ ਸਰਬ ਉਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ
1: ਨਮੋ ਸਰਬ ਕਾਲੇ ਨਮੋ ਸਰਬ ਪਾਲੇ
0: ਨਮਸਤਸਤ ਦੇਵੇ ਨਮਸਤੰਗ ਅਪੇਵੇ
1: ਨਮਸਤੰਗ ਜਨਮੇ ਨਮਸਤੰਗ ਸੁਬਨਮੇ
0: ਨਮੋ ਸਰਬ ਗੌਨੇ ਨਮੋ ਸਰਬ ਪਾਨੇ
1: ਨਮੋ ਸਰਬ ਰੰਗੇ ਨਮੋ ਸਰਬ ਪੰਗੇ
0: ਨਮੋ ਕਾਲ ਕਾਲੇ ਨਮਸਤਸਤ ਦਿਆਲੇ
1: ਨਮਸਤੰਗ ਬਰਨੇ ਨਮਸਤੰਗ ਬਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ
1: ਨਮੋ ਸਰਬ ਦੰਦੇ ਨਮੋ ਸਤਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ
1: ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ
1: ਨਮਸਤਸਤ ਰਾਗੇ ਨਮਸਤੰਗ ਸੁਹਾਗੇ
0: ਨਮੋ ਸਰਬ ਸੋਖੰ ਨਮੋ ਸਰਬ ਭੋਗੰ
1: ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ
1: ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
0: ਚਾਚਰੀ ਛੰਤ ਪ੍ਰਸਾਦ ਅਰੂਪ

0: ਪਰਨ ਬਹੀਨ ਲੋਕ ਚੌਦੇ ਕੇ ਬਿਕੇ ਜਗ ਜਾਪ ਹੀ ਜੇ ਜਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਕਾਲ ਹੀਨ ਕਲਾ ਸੁਨ ਚੁੱਕ ਕਾਲ ਪੁਰਖ ਦੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾਮ ਆਪ ਰੂਪ ਮੀਕ ਨੁਸਤ ਪੁਰਖ ਅਵਦੂਤ ਅੰਗਹੀਨ ਪੰਗ ਨਾਥ ਮੇਘ ਪੁਰਖ ਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ

0: ਸਰਬਤ ਰਹੀਮ ਹੈ ਕਿ ਕਰਮ ਕਰੀਮ ਹੈ,
1: ਸਰਬਤ ਕਲੀ ਹੈ ਕਿ ਸਰਬਤ ਦਲੀ ਹੈ,
0: ਸਰਬਤ ਰਮਾਨ ਹੈ ਕਿ ਸਰਬਤ ਰਦਾਨ ਹੈ,
1: ਸਰਬਤ ਰਗੌਨ ਹੈ ਕਿ ਸਰਬਤ ਰਪੌਨ
0: ਹੈ, ਸਰਬਤ ਰਦੇਸ ਹੈ ਕਿ ਸਰਬਤ ਰਪੇਸ ਹੈ,
1: ਸਰਬਤ ਰਾਜੇ ਕਿ ਸਰਬਤ ਰਸਾਜੇ,
0: ਸਰਬਤ ਰਦੀਨ

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਤੈ ਪ੍ਰਸਾਦ ਸੂਈਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸੂਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਤੇ ਏਕ ਪ੍ਰਯੋਗ ਕਰ ਜੋਗ ਜਤੀ ਕੇ
0: ਸੁਰ ਸੁਰਾਦਨ ਸੁਧ ਸੁਧਾ ਏਕ ਸੰਤ ਸਮੂਹ ਅਨੇਕ ਮਤੀ ਕੇ
2: ਸਾਰੇ ਦੇਸ਼ ਕੋ ਦੇਖ ਰਿਹਾ ਮਤ ਗੋਰ ਦੇਖੇ ਤੇ ਪ੍ਰਾਣ ਪਤੀ ਕੇ
0: ਸ਼੍ਰੀ ਭਗਵਾਨ ਕੀ।

0: ਭੂਪਤ ਅੰਧ ਕੋ ਨਾ ਗਈ ਪਾਏ ਪਧਾਰੇ
1: ਜੀਤ ਫਿਰੇ ਸਭ ਦੇਸ ਦਿਸ਼ਾਨ ਕੋ ਬਾਜਤ ਢੋਲ ਮਦੰਗ ਨਗਾਰੇ
0: ਗੁੰਜਤ ਗੁਣ ਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ
1: ਉਪਵਿਕ ਭਵਾਨ ਕੇ ਭੂਪਤ ਕੋਨ ਗਨੇ ਨਹੀਂ ਜਾਤ ਵਿਚਾਰੇ
0: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਧ ਕੇ ਦਾਮ ਸਿਧਾਰੇ
1: ਤੀਰਥ ਨਾਮ ਦੇ ਆਦਮ ਦਾਮ ਸੁਸੰਜਮ ਨੇ ਮਨੇਕ ਵਿਸਿਕ
0: ਵੇਦ ਪੁਰਾਣ ਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਭਿਖਾ
1: ਹਾਰ ਜਦੀ ਜਤਾਰ ਸਭੇ ਸੋ ਵਿਚਾਰ ਹਜ਼ਾਰ ਕੇ ਦੇਖ
0: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਕ੍ਰਤੀ ਬਿਨ ਏਕ ਨਾ ਲਿਖੇ
1: ਸੁਧ ਸੁਭਾ ਦੁਰੰਤ ਦੁਬਾ ਸੋ ਸਾਥ ਸੁਨਾ ਦੁਰ ਜਾਨ ਦਲੇਂਗੇ
0: ਪਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
1: ਔਰ ਅਰੇਰ ਮਰੋਰ ਮਵਾਸਨ ਵਾਦੇ ਵਤੰਗਨ ਮਹਾਨ ਮਲੇਂਗੇ
0: ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
1: ਵੀਰ ਅਪਾਰ ਬੜੇ ਵਰਿਆਰ ਵਿਚਾਰੇ ਸਾਰ ਕੀ ਧਾਰ ਪਚਈਆ
0: ਔਰ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
1: ਗਾੜੇ ਗੜਾਨ ਕੇ ਤੋੜਨਾਰ ਸੋ ਵਤ ਨਹੀਂ ਚਕ ਚਾਰ ਲਵਈਆ
0: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਚ ਕਨੇਕ ਸੋ ਏਕ ਦਿਵਈਆ
1: ਨਾਨਵ ਦੇ ਫਨੀ ਨਿਸਾਚਰ ਭੂਤ ਭਵਿਕ ਭਵਾਨ ਜਪੇਂਗੇ
0: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
1: ਹੁਣ ਬਤਾਪਨ ਵਾਰ ਜੈ ਤੁਨ ਬਾਪਨ ਗੇ ਵ ਭੁੰਜ ਕਪੇਂਗੇ
0: ਸਾਧ ਸਮੂਹ ਪਰ ਸਨ ਫਿਰੇ ਜਗ ਸਤਰ ਸਭੇ ਅਵ ਲੋਕ ਚਪੇਂਗੇ
1: ਮਾਨਵ ਇੰਦਰ ਗਜਿੰਦਰ ਨਰਾਦ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀ ਕਬਿਓ ਬਾਜ ਬੇਤੀ ਚੌਪਈ, ਹਮਨੀ ਕਰੋ ਹਾਥ ਦੇ ਰਚਾ, ਪੂਰਨ ਹੋਏ ਚਿਤ ਕੀ ਇੱਛਾ।
1: ਤਬ ਚੰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ।
0: ਹਮਰੇ ਦੁਸ ਸਬੈ ਤੁਮ ਕਾਵੋ, ਆਪ ਹਾਥ ਦੇ ਮੋਏ ਬਚਾਵੋ।
1: ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ।
0: ਹੋਰ ਅੱਛਾ ਨਿਜ ਕਰਤੇ ਕਰੀਐ, ਸਭ ਬੈਰਣ ਕੋ ਆਜ ਸਗਰੀਐ।
1: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ।
0: ਹਮੇ ਛਾੜ ਕੋ ਅਵਰ ਨਾ ਤਿਆਓ, ਜੋ ਬਰਚਾਓ ਸੋ ਤੁਮ ਤੇ ਪਾਓ।
1: ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ।
0: ਆਪ ਫਾਦਰ ਮੁਝੇ ਉਭਰੀਐ, ਮਰਨ ਕਾਲ ਕਾ ਤਰਾਸ ਨਵਰੀਐ।
1: ਪੂਜੋ ਸਦਾ ਹਮਾਰੇ ਪਛਾ, ਸ਼੍ਰੀ ਸੁਜੋ ਕਰਿਓ ਰੱਛਾ।
0: ਰਾਖ ਲਏ ਮੋਏ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ।
2: ਦੀਨ ਬੰਧੁ ਸਜਣ ਕੇ ਹੰਤਾ, ਤੁਮੋ ਪੁਰੀ ਚਤੁਰਦਸ ਕੰਤਾ।
0: ਕਾਲ ਪਾਏ ਬ੍ਰਹਮ ਬਾਬ ਉਤਰਾ, ਕਾਲ ਪਾਏ ਸ਼ਿਵ ਜੂ ਅਵਤਰਾ।
2: ਕਾਲ ਪਾਏ ਕਬਿ ਸੰਤ ਪ੍ਰਕਾਸ਼ਾ, ਸਕਲ ਕਾਲ

0: ਮਨੁਸਿਆ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰੇ
1: ਸਾਚਾ ਨਾਮ ਮੇਰਾ ਆਧਾਰੋ
0: ਸਾਚ ਨਾਮ ਆਧਾਰ ਮੇਰੇ ਜਿਨ ਭੁੱਖਾ ਸਭ ਗਵਾਇਆ
1: ਪ੍ਰਸਾਦ ਸੁਖਮਨ ਆਏ ਵਸੇ ਅੱਜ ਇੱਛਾ ਸਭ ਪੁਜਾਈਆ
0: ਭਗਵਾਨ ਕਿਤੇ ਗੁਰੂ ਦੀ ਰਿਸ਼ਤੇ ਵਧਾਇਆ
1: ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਚ ਸਬਰ ਕਰ ਸਪਾਕੇ ਕਰ ਸਪਾਕੇ ਸਬਦ ਵਾਜੇ ਕਲਾ ਜਿਤ ਕਾ ਤਾਰਿਆ
1: ਪੰਚ ਦੂਤ ਵਸ ਕੀਤੇ ਕਾਲ ਕਟਕ ਮਾਰਿਆ
0: ਪਰਮ ਪਦ ਪਾਇ ਤਿਨ ਜਿਨ ਨਾਮ ਸਰ ਕੇ ਲਾਗੇ
1: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਹਲ ਵਾਜੇ
2: ਦੇ ਨਿਮਾਨੀ ਲਵੇ ਬਾਜੋ ਕਿਆ ਕਰੇ ਵਿਚਾਰੀਆ
1: ਬਾਤ ਸਮਝ ਕੋਈ ਨਾ।

0: ਕਹੇ ਨਾਨਕ ਜਾਲ ਬਖਤਾ ਜੁਗੋ ਜੁਗ ਨਿਰਾਲੀ।
1: ਜੋ ਤੂੰ ਚਲਾਏ ਤਿਵੇ ਚਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜੇ ਤੂੰ ਚਲਾਏ ਤਿਵੇ ਚਲੇ ਜਿਨਾ ਮਾਰਗ ਪਾਵੇ।
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
2: ਕਰ ਕਿਰਪਾ ਜਿਨ ਨਾਮ ਲਾਏ ਹਰ ਹਰ ਸਦਾ ਤੇ ਆਵੇ।
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
2: ਨਾਨਕ ਸੱਚੇ ਸਿਆਏ ਜੋ ਪਾਵੇ ਤਿਵੇ ਚਲਾਏ।
0: ਸੁਹੇਲਾ ਸਭ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੁਹੇਲਾ ਸਤ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ
1: ਹੋਵੇ,
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ,
2: ਆਕਸ਼ਟ ਸਦਾ ਰਹਿ ਪੜਨੇ ਗੁਰ ਬਿਨ ਅਵਰ ਨ ਜਾਣੇ ਕੋਏ,
0: ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
2: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ,
0: ਪਾਵੇ ਮੁਕਤ ਨ ਹੋਰ ਤੇ ਕੋਈ ਪੁੱਛੇ ਵਿਵੇਕਿਆ ਜਾਏ,
2: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਵੇ,
0: ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ,
2: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ,
0: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
2: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ,
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ,
2: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ,
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
2: ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ,
0: ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ,
2: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
2: ਚਿਤ ਜਿਨਕਾ ਹਿਲਿਆ ਮਾਇਆ ਬੋਲਣ ਪਏ ਰਵਾਨੀ,
0: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
2: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿ ਚੜਾਓ,
0: ਸ਼ਬਦ ਤਨ ਜਿਨ ਮਨ ਲਾਗਾ ਇਹ ਹੋਆ ਸਮਾਓ,
2: ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ,
2: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿ ਚੜਾਓ,
0: ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ,
2: ਆਪ ਵੇਖੇ ਹੁਰਮ ਕਿਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
2: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸੋ ਲਿਵਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
2: ਸਿਮਰੇ ਸਾਸਰ ਪੁਰ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਗੁਰ ਬਾਜੋ ਤੱਤੇ ਸਾਰ ਨਾ ਜਾਣੀ,
2: ਤੇਰੀ ਗੁਣੀ

0: ਵਿਸ਼ਨੂੰ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਰੀ। ਮਾਤਾ ਕੇ ਉਦਰ ਮੇ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
1: ਮਨੋ ਕਿਉਂ ਵਿਸਾਰੀਏ, ਵਰਦਾਤਾ ਜੇ ਅਗਨ ਮੇ ਆਹਾਰ ਪਹੁੰਚਾਵੇ।
0: ਉਸ ਨੂੰ ਕਹੁ ਪਹੁ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਈਏ।
0: ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ,
1: ਜੈਸੀ ਅਗਨ ਉਦਰ ਮੇ ਤੈਸੀ ਬਾਹਰ ਮਾਇਆ।
0: ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ,
1: ਜਾ ਤਿਸ ਬਾਣਾ ਤਾ ਜੰਮਿਆ ਪਰਵਾਰ ਪੱਲਾ ਪਾਇਆ।
0: ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਏ ਮਾਇਆ ਜਿਥਰ ਵਿਸਰੇ ਮੋ ਉਪਜੇ ਬਹੁ ਜਲਾਇਆ।
0: ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ।
1: ਆਪ ਮੁੱਲ
0: ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲ ਲਾਏ,
1: ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ।
0: ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ,
1: ਹਰ ਆਪ ਮੁਲਕ ਹੈ ਪਾਪ ਤਿਨਾ ਕੇ ਨਾਨਕਾ ਜਨ ਹਰ ਪੱਲੇ ਪਾਏ।
2: ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ,
0: ਹਰ ਹਰ ਨਿਤ ਜਪਿਓ ਜਿਓ ਲਾਹਾ ਕਟਿਓ ਦਿਹਾੜੀ।
2: ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ,
0: ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ।
2: ਇਹ ਰਸਨਾ ਤੂੰ ਅਨ

0: ਸਤਿਗੁਰ ਆਪਰ ਪੂਰੇ
1: ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸ਼ਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੇ
2: ਪਾਚ ਪਸੂ ਨਗ ਨਾਗ ਨਰਾਦਬ ਸਰਬ ਸਵੇ ਸਭ ਕੋ ਪ੍ਰਿਤਪਾਰੇ
3: ਭੋਖਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ
2: ਦੀਨ ਦਿਆਲ ਦਿਆ ਨਿਰਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ
3: ਦਾਹਤ ਹੈ ਦੁਖ ਦੋਖਨ ਕੋ ਦਲ ਦੁਜਨ ਕੇ ਪਲ ਮੇ ਡਲ ਡਾਰੇ
2: ਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੇ
3: ਪਾਰ ਨਾ ਪਾਏ ਸਕੇ ਪਦਮਾ ਪਤ ਬੇਦ ਬੇਦ ਕਤੇਵ ਅਭੇਦ ਉਚਾਰੇ
2: ਰੋਜ਼ੀ ਹੀ ਰਾਜ ਮਿਲ ਲੋਕਤ ਰਾਜਕ ਰੋਕ ਰੁਹਾਨ ਕੀ ਰੋਜ਼ੀ ਨ ਟਾਰੇ
3: ਕੀਟ ਪਤੰਗ ਕੁਰੰਗ ਪੁਜੰਗ ਭੂਤ ਭਵਿੱਖ ਭਵਾਨ ਬਨਾਏ
2: ਦੇਵ ਅਦੇਵ ਖਪੇ ਅਨਮੇਵ ਨ ਪੇਵ ਲਖਿਓ ਪ੍ਰਮ ਸਿਓ ਪਰਮਾਏ
3: ਬੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ
2: ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨ ਸ਼੍ਰੀ ਪਦ ਮਾ ਪਤ ਪਾਏ
3: ਆਦ ਅਨੰਤ ਅਗਾਦ ਅਦਵੈਕ ਸੁਭੂਤ ਭਵਿੱਖ ਭਵਾਨ ਅਵੈ ਹੈ
2: ਅੰਤ ਬਿਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੇ ਹੈ
3: ਲੋਗਨ ਕੇ ਕਰਤਾ ਹਰਤਾ ਜਲ ਮੇ ਥਲ ਮੇ ਪ੍ਰਤਾਪ ਰਬੈ ਹੈ
2: ਦੀਨ ਦਿਆਲ ਦਿਆ ਕਰ ਸ਼੍ਰੀਪਦ ਸੁੰਦਰ ਸ਼੍ਰੀਪਦ ਮਾ ਪਤੇ ਹੈ
3: ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ
2: ਦੇ ਬਹੀਨ ਸਨੇਹ ਸਬੋਤਨ ਨੇ ਬਿਰਗਤ ਅਗੇ

0: ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ।
1: ਸਤਰ ਅਨੇਕ ਚਲਾਵਤ ਕਾਵ ਤੋ ਤਨ ਏਕ ਨ ਲਾਗਨ ਪਾਵੇ।
0: ਰਾਖਤ ਹੈ ਅਪਨੋ ਕਰ ਦੇ ਕਰ ਪਾਪ ਸਬੂ ਨਾ ਭੇਟਨ ਪਾਵੇ।
1: ਔਰ ਕੀ ਬਾਤ ਕਹਾਂ ਤੋ ਸੋ ਸੋ ਸੋ ਪੇਰੀ ਕੇ ਬਟ ਬੀਚ ਬਚਾਵੇ।
0: ਜਚ ਪੁਜੰਗ ਸੁਦਾਨਵ ਦੇਵ ਅਪੇਰ ਸਮੇ ਤੁਮੇ ਸਭ ਹੀ ਕਰਤ ਆਵੇ।
1: ਕੁਮ ਅਕਾਸ਼ ਪਤਾਲ ਰਸਾਤਲ ਜਚ ਪੁਜੰਗ ਸਮੇ ਸਿਰ ਨਿਆਵੇ।
0: ਪਾਏ ਸਕੇ ਨਹੀਂ ਭਾਰ ਪਬਾਹੂ ਕੋ ਨੇਤ ਹੀ ਨੇਤੇ ਵੇਦ ਬਤਾਵੇ।
1: ਖੋਜ ਥਕੇ ਸਭੀ ਖੁਜਿਆ ਸੁਰ ਹਾਰ ਪਰੇ ਹਰ ਹਾਥ ਨਾ ਆਵੇ।
0: ਨਾਰਦ ਸੇ ਚਤੁਰਾਨੰਦ ਸੇ ਰੁਮਨਾਰਿਕ ਸੇ ਸਭੂ ਮਿਲ ਗਾਇਓ।
2: ਵੇਦ ਦੇਵ ਨਾ ਵੇਦ ਲਗਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ।
0: ਪਾਏ ਸਕੇ ਨਹੀਂ ਭਾਰ ਉਮਾ ਪਤ ਸਿੱਧ ਸਨਾਤ ਸਨੰਤਨ ਤੇ ਆਇਓ।
1: ਧਿਆਨ ਧਰੋ ਤੇ ਕੋ ਮਨ ਮੇ ਜੇ ਕੋ ਮਿੰਤੋ ਸਵੇ ਜਗ ਛਾਇਓ।
0: ਵੇਦ ਪੁਰਾਨ ਕਤੇ ਬੁਕਰਾਨ ਅਪੇਦ ਨਿਰਪਾਨ ਸਭੇ ਪਚਹਾਰੇ।
1: ਵੇਦ ਨਾ ਪਾਏ ਸਕਿਓ ਅਨਪੇਦ ਕੋ ਖੇਦ ਤੇ ਅਨਛੇਦ ਪੁਕਾਰੇ।
0: ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ।
1: ਆਦ ਅਨਾਦ ਅਗਾਧ ਅਦੈਕ
2: ਦਵੈਕ ਜਪਿਓ ਤੇ

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਚੌਪਈ ਪ੍ਰਣਵੋ ਆਦ ਇੱਕ ਅੰਕਾਰਾ ਜਲਥਲ ਮਈਅਲ ਕੀਓ ਪਸਾਰਾ
1: ਆਦ ਪਰਖਾ ਵਿਗਤ ਅਵਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇੱਕ ਸਰ ਜਾਨਾ
1: ਅਦਵੈ ਅਲਖ ਪੁਰਖ ਅਭਿਗਾਮੀ ਸਭ ਕਟ ਕਟ ਕੇ ਅੰਤਰ ਜਾਮੀ
0: ਅਲਖ ਰੂਪ ਅਛੇ ਅਨਪੇਖਾ ਰਾਵ ਰੰਗ ਜੈ ਰੂਪ ਨਾ ਰੇਖਾ
1: ਵਰਨ ਚੇਨ ਸਬੂ ਤੇ ਨਿਆਰਾ ਆਦ ਪੁਰਖ ਦੈ ਅਭਿਕਾਰਾ
0: ਵਰਨ ਚੇਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ
1: ਸਤੇ ਦੂਰ ਸਬੰਧ ਤੇ ਨੇਰਾ ਜਲਧਲ ਮਈਅਲ ਜਾਏ ਬਸੇਰਾ
0: ਅਨਦ ਰੂਪ ਅਨਾਹਦ ਬਾਨੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਬਿਸਨਾਦ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਿਤਾਇਓ
0: ਕੋਟ ਇੰਦ੍ਰ ਪਿੰਦਰ ਬਨਾਏ ਬ੍ਰਹਮਾ ਰੁਦ੍ਰ ਪਾਏ ਖਪਾਏ
1: ਲੋਕ ਚਤਰ ਦਸ ਖੇਲ ਰਚਾਇਓ ਬੋਰ ਆਪ ਹੀ ਬੀਚ ਮਿਲਾਇਓ
0: ਦਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ
1: ਭੂਤ ਭਵਿਕ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਚ ਸਮਾਨਾ ਸਭੂ ਸਰਬ ਠੋਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਦੂਤਾ
1: ਜਾਤ ਪਾਤ ਜੇ ਚੇ ਨਾ ਬਰਨਾ ਗਤ ਦੇਤ ਅਛੇ

0: ਗੌੜੀ ਗੁਆਰ
1: ਗੌੜੀ ਗੁਰੇਰੀ ਮਹੱਲਾ ਪੰਜਵਾਂ।
0: ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਾਨ,
2: ਜਾਗਾ ਗਿਆ ਸਭ ਕਿਛ ਹੋਏ, ਤਿਸ ਤੇ ਬਾਹਰ ਨਹੀਂ ਕੋਏ।
0: ਕਹੋ ਬਿਨੰਤੀ ਆਪਣੇ ਸਤਿਗੁਰ ਪਾਹੇ, ਕਾਸ਼ ਤੁਮਾਰੇ ਦੇ ਨਿਭਾਏ ਰਹਾਓ।
2: ਸਤਿ ਉਜਾਗਾ ਦਰਬਾਰ, ਸਗਲ ਭਗਤ ਜਾਗਾ ਨਾਮ ਧਾਰ।
0: ਸਰਬ ਵਿਆਪਤ ਪੂਰਨ ਤਣੀ, ਜਾ ਕੀ ਸੋਭਾ ਘਟ ਘਟ ਬਣੀ।
2: ਜਿਸ ਸਿਮਰਤ ਦੁਗੜੇ ਰਾਡੇ, ਜਿਸ ਸਿਮਰਤ ਜਮ ਕਿਛੂ ਨਾ ਕਹੇ।
0: ਜਿਸ ਸਿਮਰਤ

0: ਚੁਨਾਸੀ ਮਹੱਲਾ ਪੰਜਵਾਂ ਔਖੀ ਕਲੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ
1: ਆਪਣੇ ਕੋ ਸਾਸ ਸਾਸ ਬਿਰਦ ਪਾਲੇ
0: ਪ੍ਰਭ ਸੋ ਲਾਗ ਰਿਓ।

ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੀ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਬੇਅੰਤ ਬਾਣੀਆਂ ਦੇ ਜਾਪ, ਗੁਰ ਸ਼ਬਦ ਰਾਹੀਂ ਸਤਿਗੁਰੂ ਸਾਹਿਬ ਜੀਓ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸਤਿਗੁਰੂ ਜੀਓ, ਮੇਰਾਮਤ ਕਰਨੀ, ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਜੀਓ, ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਆਪ ਜੀ ਦੇ ਦਰਕਰ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਪਾਤਸ਼ਾਹ ਕਿਰਪਾਲਤਾ ਕਰਨੀ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਗੁਰਪ੍ਰੀਤ ਕੌਰ, ਬੀਬੀ ਅਸ਼ਵਿੰਦਰ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ, ਸਤਿਗੁਰੂ ਜੀਓ ਆਪ ਜੀ ਨੇ ਮਿਹਰਾਮਤ ਕਰਨੀ, ਚੜ੍ਹਦੀ ਕਲਾ ਕਰਨੀ ਕਰੋ ਕਿਰਪਾ, ਸਤਿਗੁਰੂ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਮੂਹ ਅੰਮ੍ਰਿਤ ਵੇਲੇ ਨੇਮੀ ਅਤੇ ਪ੍ਰੇਮੀ ਗੁਰਸਿੱਖਾਂ ਸੰਗਤਾਂ ਬੱਚਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਸੁੱਖ ਹੋਵੇ। ਨਾਮ ਚਿੱਤੇ ਆਵੈ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ

ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਰਚ। ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ, ਮਿਥਿਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਹੈ ਨਿਤ ਪਾਰਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ। ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰਕਰ ਦੇ ਦਰਸ਼ਨ ਦੀਦਾਰ ਸਤਿਗੁਰੂ ਸਾਹਿਬ ਜੀ ਕਰਵਾਉਂਦੇ ਰਹਿਣ, ਆਪਣੇ ਪਾਵਨ ਅਸਥਾਨਾਂ 'ਤੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਅਤੇ ਐਤਵਾਰ ਤਕਰੀਬਨ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ, ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਸਮੂਹ ਸੰਗਤਾਂ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਓ, ਭਾਈ ਸਾਹਿਬ ਜੀ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲੱਗੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ ਵਿਸਮਾਦ ਵਿਯੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫ

0: ਤੀਜਾ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖਸਾਰ, ਕੁਦਰਤ ਪਾਤਾ ਲੀਆ ਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ।

0: ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ ਕੋ ਕਰੋੜੀ ਚਲਤ ਨਾਂਤ, ਪਹਿ ਵਿੱਚ ਸਿੱਧ ਬੁੱਧ ਸੁਰਨਾਥ, ਪਹਿ ਵਿੱਚ ਆਡਾਣੇ ਆਕਾਸ਼, ਪਹਿ ਵਿੱਚ ਜੋਤ ਮਹਾਂਬਲ ਸੂਰ, ਪਹਿ ਵਿੱਚ ਆਵੇ ਜਾਵੇ ਪੂਰ, ਸਗਲਿਆ ਪਹੋ ਲਿਖਿਆ ਸਿਰਣੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮੂਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ।

ਕੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਏ ਆ। ਇਹ ਜੀਵ ਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜਿਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਮਾਏ ਆ। ਸਤਿਗੁਰ ਮੈਂ ਸੱਚ ਪਾਇਆ ਜਿਹਨ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਪਹਿਲਾ ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖਿਆ ਲੋਕ ਹੱਸਿਆ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰੰਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਬਰਲ ਥਲ

ਬੰਧਨ ਬੰਧ ਪਵਾਏ ਸੋਏ ਪੈ ਕੀਰਤਨ ਚੈ ਸਭ ਕੋਈ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨਾ ਜਾਏ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾ ਚਾਹੋ ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ

ਜਿਉ ਪਿੰਡ ਸਭ ਜਿੱਦਾਂ ਦਿਖਾ ਜਾਏ ਆਪ ਗਵਾਈ ਹੈ। ਜੇ ਲੋੜਾ ਚੰਗਾ ਹੈ ਆਪਣਾ ਕਰਪੁਨੋ ਨਹੀਂ ਸਦਾਈ ਹੈ। ਜੇ ਜਲਵਾਰਾ ਪਾਲ ਹਰਾ ਜਰਵੇਸ਼ ਕਰੇਂਦੀ ਆਈ ਹੈ ਰਹਿਣਾ।

ਘੜ ਪੰਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੁੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ

ਮੈਂ ਕਿੱਥੋਂ ਪੁਜੈ ਕਿਤ ਸੰਜਮੇ ਜਾਏ, ਹੋ ਮੈਂ ਹੂਕ ਮੈਂ ਭੈ ਕਿਤ ਫਿਰਾਏ, ਹੋ ਮੈਂ ਦੀਰਘ ਰੋਗ ਹੈ ਦਾਰੂ ਭੀਸ ਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖਈ, ਜਿਨ ਸਚੋ ਸੱਚ ਧਿਆਇਆ ਉਹਨੇ ਮੰਗ

ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ, ਲੱਖ ਤਪੇ ਉੱਪਰ ਤੀਰਥਾਂ ਸਹਿ ਯੋਗ ਬੇਬਾਨ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ, ਜਿਨ ਕਰਤੇ ਕਰਣਾ ਕੀਆ ਲਿਖਿਆ ਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸਚਾ ਨੇ ਸਾਣ ਪੌੜੇ ਸੱਚਾ ਸਭੇ।

ਪੌੜੀ ਸੇਵਕ ਦਿਸਣ ਤੋਂ ਕਈ ਸੱਚੋ ਸੱਚ ਤੇ ਆਏ ਆ। ਪੌੜੀ ਸੱਚਾ ਸਾਹਿਬ ਏਕ ਤੁਸੀਂ ਸੱਚ ਵਰਤਾਏ ਆ। ਜਿਸ ਤੂੰ ਦੇ ਤਿਸ ਮਿਲੇ ਸੱਚ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿੰਨ ਕਿਆ ਹਿਰਦਾ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ।

ਜਪਤ ਗੁਆਈ ਵਿਣਨਾ ਵਖਿਸਥਾ ਨਾ ਪਾਈ ਰਹਿ ਵੇ ਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋਸਕ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆ ਸੰਦੇਸੇ ਤੇਨੇ ਕੇਵਲ ਆਉ ਮੈਂ ਸ਼ਬਦ ਜਲਾਏ ਪੌੜੀ।

0: ਸ਼ਬਦ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਆਂ ਜਰੇ ਦੇ ਸੱਚਾ ਹੋਏ, ਕੂੜ ਕੀਮਾ ਲਈ ਉਤਰੇ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰਜਾਣੀਆਂ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹੱਸੀਅਤ ਪਏ ਮੁਖ ਦੁਆਰ। ਸੱਚ ਤਾਂ ਪਰਜਾਣੀਆਂ ਜਾਂ ਜੁਗਤ ਜਾਣੇ ਜੀਉ, ਧਰਤ ਕਾਇਆ ਸਾਧਕੇ ਵਿੱਚ ਦੇਹ ਕਰਤਾ ਬੀਓ। ਸੱਚ ਤਾਂ ਪਰਜਾਣੀਆਂ ਜਾਂ ਸਿੱਖ ਸੱਚੀ ਲੇ,

ਮਿੰਟਾਂ ਤਲੀ ਖਾ ਕੇ ਜੇ ਮਿਲਦਾ ਮੈਂ ਸਕਲਾਂ ਹੀ ਹੈ, ਕੂੜਾ ਲਾਲਚ ਛੱਡਿਆ ਇੱਕ ਮਾਂ ਲੱਖ ਧਿਆਈ ਹੈ, ਫਲ ਤੇ ਵੇਹੋ ਪਾਈਏ ਜੇ ਵੇਹੀ ਘਰ ਕਮਾਈ ਹੈ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਏ, ਮਤ ਥੋੜ੍ਹੀ ਸਿਵ ਗਵਾਈ ਹੈ, ਮਤ ਥੋੜ੍ਹੀ ਸਿਵ ਗਵਾਈ ਹੈ।

0: ਵਿੱਚ ਘੁੰਮ ਚੜਾਈਐ ਸਰਮ ਪਾਹੋ ਧਨ ਹੋਏ। ਨਾਨਕ ਭਗਤੀ ਜੇ ਰਪੈ ਸੁ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ।
1: ਲਭ ਪਵ ਦੁਇ ਰਜਮ ਮਹਿਤਾ।

ਉਹਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਨਿਆ ਕਰੇ ਪਿਆਰ ਧਰਮੀ ਧਰਮ ਕਰੇ ਗਵਾ ਵੈ ਮੰਗੈ ਮੁਖ ਦੁਆਰ ਜਤੀ ਸਦਾ ਵੈ ਜੁਗਤ ਨਾ ਜਾਣੈ ਛੱਡ ਬਹ ਹੈ ਕਰਵਾ ਸਭ ਕੋ ਬੁਰਾ ਪੇ ਹੋਵੇ ਘੱਟ ਨਾ ਕੋਈ ਆਖੈ ਪਤ ਪ੍ਰਵਾਣਾ ਪਿੱਛੇ।

ਸਤਿਗੁਰ ਕਰਨ ਜਿਨਾ ਕੁਦਰਤ ਪਾਏ ਤੇ ਨਿਖ ਸੰਤਿ ਆਇਆ ਇਹਨਾਂ ਜਨਤਾ ਕੇ ਵਸ ਕਿਸ਼ਨੇ ਤੂੰ ਵੇਖ ਜਗਤ ਪਾਇਆ ਇਕਨਾ ਨੂੰ ਤੂੰ ਮੇਲੇ ਕਾਪ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਸਤਿਗੁਰਾਂ ਦੀ ਸਾਜੀ ਨਿਵਾਜ ਜੀ, ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਬਖਸ਼ ਲੈਣਾ। ਆਓ ਹੁਣ ਵੀਰ ਜਸਵਿੰਦਰ ਸਿੰਘ ਜੀ ਤਿੰਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਦਾਸਰਿਆਂ ਨੂੰ ਦੇਵੋ ਸੀਸ ਫਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ, ਸਿਰੇ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ, ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ, ਵਿਚਾਰਨ, ਕੀਰਤਨ, ਜਸ ਕਰਨ ਦੀ ਦਾਤ, ਬਖਸ਼ਿਸ਼ ਕਰਨੀ ਦਾਰਾਈ, ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ

ਪਰਿਵਾਰ ਵੱਲੋਂ ਆਪ ਜੀ ਦੇ ਦਰ 'ਤੇ ਆਏ ਅੰਮ੍ਰਿਤ ਵੇਲੇ ਵਾਲੀ ਸੰਗਤ ਵਾਸਤੇ ਸਤਿਗੁਰੂ ਜੀ ਉਹ ਲੰਗਰ ਪ੍ਰਸ਼ਾਦ ਦੀ ਸੇਵਾ ਪ੍ਰਾਪਤ ਕੀਤੀ, ਦਰ ਪ੍ਰਵਾਨ ਕਰਨੀ, ਕਿਰਪਾ ਕਰਨੀ, ਸਤਿਗੁਰੂ ਜੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕੜਾਹ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਸਭ।

ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾਨ ਸ਼ਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ।

ਗੁਰ ਜੋਤ ਅਰਜੁਨ ਮਾਹਿ ਤਰੀ ਰਾਮਦਾਸ ਗੁਰੂ ਜਗਤਾਰਨ ਕਾ ਗੁਰ ਜੋਤ ਅਰਜੁਨ ਮਾਹਿ ਤਰੀ ਸੋ ਕਹੋ ਤਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਖਤ ਖਸਮਦੀ ਹੋਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ

ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੋਉ ਕਰ ਝਾਰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਰੁਪਿਆਰੀ ਸਾਹਿਬ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਭਾਵ ਨੂੰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੁਣਾ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਮੇਨ ਹਾਲ ਦੇ ਵਿੱਚ ਹਫ਼ਤਾਵਾਰੀ ਦੀਵਾਨ ਦੀ ਆਰੰਭਤਾ ਹੋਵੇਗੀ। 12 ਵਜੇ ਤੱਕ ਦੀਵਾਨ ਚੱਲਣਗੇ। ਸਭ ਤੋਂ ਪਹਿਲਾਂ ਸ੍ਰੀ ਸੁਖ

ਜਾਵੇ ਅਤੇ ਸ਼ਾਮ ਦੇ ਦੀਵਾਨ ਦੇ ਵਿੱਚ ਵੀ ਇਸੇ ਤਰ੍ਹਾਂ ਤਕਰੀਬਨ 8:30-9 ਤੱਕ ਪ੍ਰੋਗਰਾਮ ਚੱਲਣਗੇ। ਕੱਲ੍ਹ ਸ਼ਾਮ ਨੂੰ ਸੋਮਵਾਰ ਸ਼ਾਮ ਨੂੰ 7:15 ਤੋਂ ਲੈ ਕੇ 8:15 ਤੱਕ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਅਤੇ ਮੰਗਲਵਾਰ ਵੀ ਸ਼ਾਮ ਨੂੰ ਇਸੇ ਤਰ੍ਹਾਂ 7:15 ਤੋਂ ਲੈ ਕੇ 8:15 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਸਮੇਂ 'ਚ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਅੱਜ ਦੇ ਵਿਸ਼ੇਸ਼ ਦੀਵਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਵਸ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ 'ਤੇ ਇਹ ਦੀਵਾਨ ਸੱਜ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜ ਰਹਿਣ ਦੀ ਕਿਰਪਾਲਤਾ ਕਰਨੀ। ਆਉਣ ਵਾਲੇ ਦਿਹਾੜੇ 9 ਤਰੀਕ ਨੂੰ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। 16 ਜੁਲਾਈ ਨੂੰ ਦਿਨ ਵੀਰਵਾਰ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ ਉਸ ਦਿਨ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ। 24 ਜੁਲਾਈ ਦਿਨ ਸ਼ੁੱਕਰਵਾਰ ਨੂੰ ਮੀਰੀ ਪੀਰੀ ਦਿਵਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਉਹ ਵੀ ਗੁਰੂ ਘਰ ਵਿਖੇ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰੂਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਰ, ਕੀਨੇ ਰਾਮ ਨਾਮ ਕੇ ਆਖਰ। ਕਿਨਕਾ ਇਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਕੁਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ

ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਦਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਰੂ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸਕਲ ਹੋਵੈ ਅਤਿ ਭਾਰੀ, ਹਰ ਕੋ ਨਾਮ ਖਿਨ ਮਾਹੀ ਉਦਾਰੀ। ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵੋ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਜਿਹ ਮਾਰਗ ਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਿਕ ਬਿਗਨ ਜੈ ਆਇ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਿਕ ਜੋਨ ਜਨਮੈ ਮਰਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜੇ ਮਾਰ ਕੇ ਗਣੇ ਜਾਹੇ ਨਾ ਕੂਸਾ, ਹਰ ਕਾ ਨਾਮ ਊਹਾ ਸੰਗ ਤੂਸਾ। ਜਿਹ ਪੈਂਡੈ ਬਹੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨ ਸਿਆਨੂੰ, ਹਰ ਕਾ ਨਾਮ ਤਹਿ ਨਾਲ ਪਛਾਨੂੰ। ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤਹਿ ਨਾਨਕ ਹਰ ਹਰਿ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀਂ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੈ ਆਪ ਪ੍ਰਭਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ। ਆਟ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਹਰ ਹਰ ਕੀ ਭਗਤ ਮੁਕਤ ਬਹੁ ਕਰੇ। ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣਗਾਮ।
ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨ ਸਹਿ, ਸੰਤ ਕਾ ਸੰਗ ਹੁਣ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਸ਼ਿਆ ਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਿਤੀ, ਭੇਖੈ ਸਰਬ ਟੰਡੋਲ, ਪੂਜਸ ਨਾਹੀ ਹਰਿ ਹਰੇ। ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ, ਸ਼ਾਸਤਰ ਸਿਮ੍ਰਿਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਹਾਂ ਉਦਾਸਤ ਪੀ ਸਿਰ ਥੀਵੈ, ਅਗਨ ਮਾਹੀ ਹੋਮਤ ਪ੍ਰਾਨ, ਕਨਿਕ ਅਸੁਵ ਹੈ ਵਰ ਭੂਮਦਾਨ, ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸਮ ਸਰਕਸ਼ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਨ ਨਾ ਮਨ ਤੇ ਹੁੱਟੈ, ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਭੂ ਨ ਵਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਉਪਾਵ ਉਦਰ ਗੈ ਨਹੀਂ ਸਿੱਜੈ, ਛੂਟਸ ਨਾਹੀ ਉਪਯਾਲ, ਮੋਹ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਲ ਤਿੰਨ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ, ਇਹੋ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾ ਕਹਿ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿੰਨ ਘੱਟ ਘਟੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਤਨ ਕੋ ਤਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵ ਦਾਨ, ਕਰਨ ਕਰਾਵਨ ਹਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ, ਆਪੇ ਆਪਣ ਸੰਗ ਆਪ ਪ੍ਰਭਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪ ਹੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਕਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆ ਤਿਸ ਜੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਦਾਨੀ, ਜਿੰਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖੇ ਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨ ਬੁੱਝੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜੇ ਪ੍ਰਸਾਦ ਧਰਿ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਿਤਾ ਸੰਗ ਹਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੁੜ ਅੰਧ ਵਿਆਪੇ, ਨਾਨਕ ਰਾਖ ਲਿਹੋ ਪ੍ਰਭਿਆ ਪੇ, ਆਦਿ ਅੰਤ ਜੋ ਰੱਖ ਨਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ,
ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਵੰਦਾ ਜਾਣਤ ਦੂਰੇ ਤਾਕੋ ਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤੇ ਸਹਿ ਬਿਸਾਰੇ ਮੁਗਧ ਅਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਧ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋਟ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਬਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਪ ਸੁਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾਹਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਭੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਪਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵਿਨ ਚੀਤ ਜੋ ਬਹਿਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੁੰਡੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਦਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਘਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ

ਨਾਨਕ ਕਹੂੰ ਨਾ ਸੀਜੈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀ ਹਿਰਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖਤਾ ਹੂੰ ਮਨ ਉਠਾ। ਜਿਸ ਜਾਣੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੂ ਲੈ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਸਕਾ ਵਿਸਵਾਸ ਨਾ ਹੋਵੈ। ਜਿਸ ਦਿਸਕੀ ਵਸਤ ਤਿਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ। ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਿਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਕੀ ਸਾਇਆ ਸਿਉ ਰੰਗ ਲਾਵੈ, ਉਹ ਬਿਨ ਸੈਵ ਮਨ ਪਛਤਾਵੈ। ਜੋ ਦੀ ਸੈਸੋ ਚਾਲਣ ਹਾਰ, ਲਪਟ ਰਹਿਓ ਤਹਿ ਅੰਧ ਅੰਧਾਰ। ਬਟਾਊ ਸਿਉ ਜੋ ਲਾਵੈ ਨੇਹੇ, ਤਾ ਕਉ ਹਾਥ ਨ ਆਵੈ ਕੇਹੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਤਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਉਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ਼ਰਵਣ ਪਰ ਨਿੰਦਾ ਸੁਣਹਿ, ਮਿਥਿਆ ਹਸਤ ਪਰ ਦਰਬ ਕੋਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨਸਵਾਦ। ਮਿਥਿਆ ਚਰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨ ਹੀ ਪਰਿ ਵਿਕਾਰਾ, ਮਿਥਿਆ ਬਾਸ ਲੇਤ ਵਿਕਾਰਾ। ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਕਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੁੱਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਉ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ। ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸਕੀ ਸਿਖਤ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ ਆਪੇ ਆਪ। ਆਪ ਕਰਤ ਨਿਬੇੜਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਇ, ਥਨ ਥਨ ਅੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ

ਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਕਾਹੇ ਤਿਸ ਠਾਕੁਰ ਕੋ ਰਖ ਮਨ ਮਾਹੀ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੈ ਧਿਆਈ ਸਦਾ ਮਨ ਅੰਦਰ ਜੇ ਪ੍ਰਸਾਦ ਗਰੇ ਸੰਗ ਸੁਖ ਵਸਨਾ ਅੱਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਹੈ ਤਿਸੈ ਤਿਆਗ ਕਤ ਅਵਰ ਲੁਭਾਵੈ ਹੈ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਦ ਛੇਤੀ ਕਰ ਜਾਵੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਨਿਵਲਾਉ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਪੂਕਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜੈ ਪ੍ਰਸਾਦ ਹਸਤ ਅਸਵ ਜੈ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੈ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਤ ਸਹਿ ਧਿਆਈ ਸਹਿ ਧਿਆਏ ਜੋ ਏਕ ਅਲਖੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੈ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੈ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਰਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੈ ਪ੍ਰਸਾਦ ਸੁਣੈ ਕਰਨ ਨਾਦ ਜੈ ਪ੍ਰਸਾਦ ਵੇਖੈ ਬਿਸਮਾਦ ਜੈ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਜੈ ਪ੍ਰਸਾਦ ਹਸਤ ਕਰ ਚੱਲੈ ਹੈ ਜੈ ਪ੍ਰਸਾਦ ਸੰਪੂਰਨ ਫਲ ਹੈ ਜੈ ਪ੍ਰਸਾਦ ਪਰਮ ਗਤ ਪਾਵੈ ਜੈ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨ ਹੋ ਬਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੈ ਸਾਥ ਰੇ ਮਨ ਮੇਰੇ ਤੂੰ ਤਾ ਸਿਵਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨ ਕਿਨਹੂ ਲਾਇਆ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੇ ਸੰਗ ਮਿਟੈ ਅਭਿਮਾਨ ਸਾਧਕੇ ਸੰਗ ਪ੍ਰਗਟੈ ਸੁਗਿਆਨ ਸਾਧਕੇ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਾਹੀ ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪ੍ਰਫੁੱਲੈ ਸਾਧਕੇ ਸੰਗ ਆਵੇ ਬਸਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੇ ਸੰਗ ਨਕਤ ਹੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੈ ਪਰਮਾਨੰਦਾ ਸਾਧ ਕੈ ਸੰਗ ਨਹੀਂ ਹੋਂ ਤਾਪ ਸਾਧ ਕੈ ਸੰਗ ਤਜੈ ਸਭ ਆਪ
ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਕੈ ਸੰਗ ਨ ਕਬੂ ਹੁਤਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋਤਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਧ ਵਸੈ, ਨਾਨਕ ਉਦਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧ ਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੈ ਸੰਗ ਲਗੈ ਪ੍ਰਮੀਠਾ, ਸਾਧੂ ਕੈ ਸੰਗ ਘੱਟ ਘੱਟ ਡੀਠਾ। ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਛ ਤੇ ਮੂੰਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖੈ ਇੱਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਵਸੁਧਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵ ਕਾ ਸਹਿਜ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰਿਓ ਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀਰੀ ਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਹਿ ਹੋਇ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਏਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਹਮ ਬੁੱਧ ਤਿਆਗਤ। ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਹੇਤਾ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਕਰੈ ਪ੍ਰਭਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਬ੍ਰਹਮ ਗਿਆਨੀ ਕੀ ਕੀਮਤ ਨਾਹੀਂ, ਬ੍ਰਹਮ ਗਿਆਨੀ ਕਹਿ ਸਗਲ ਘਟਮਾਹੀਂ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼।
ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੀਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ੍ਰੈ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨੋ ਸੋਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਹਿ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕ ਉਹ ਵੈਸਨੋ ਪਰਮ ਗਤ ਪਾਵੈ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮੈ ਸੋਧੈ ਸਾ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਚਹੁ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰਧਾਰੈ, ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਜਿਸ ਮਿਲੈ ਨਾਨਕ ਤਿਸ ਮਿਲੈ, ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਸਦਾ ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ, ਆਪਣੇ ਦਾਸ ਕਉ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋਜੀ ਪਰੈ, ਸਗਲ ਸੰਗ ਆਤਮੂ ਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੈ ਤੈਸਾ ਤਿੰਨਾਉ, ਆਪੇ ਕਰਨ ਕਰਾਵਣ ਜੋਗ, ਪ੍ਰਪਾਵੈ ਸੋਈ ਫੁਨ ਹੋਗ, ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੈ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ਼, ਪਾਰ ਬ੍ਰਹਮ ਕਰਤਾ ਅਵਿਨਾਸ਼, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥਵਾਸੀ, ਕਈ ਕੋਟ ਬਨ ਭ੍ਰਮੇ ਹੁੰਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬਕਾ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ ਹੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿੱਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕਉ ਹਿਰਹਿ, ਕਈ ਕੋਟ ਪਰ ਦੁੱਖ ਨਾ ਕਰਹਿ,
ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਣਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮ੍ਰਿਤ ਅਰਸਾਸਤ, ਕਈ ਕੋਟ ਕੀਏ ਰਤੁ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖਯ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਸਭ ਤੇ ਨੇੜੇ ਸਭ ਹੁੰਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਗ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠ ਤੀ ਖਾਹੇ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਨਿਵਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਭਾ ਹਿ ਸਮਾਤ, ਤਾਕਾ ਅੰਤ ਨ ਜਾਣੈ ਕੋਇ, ਨਾਨ ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਤ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕੋ ਸਾਧ ਸਾਧ ਸੁਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਜਲ ਥਲ ਮਹੀਲ ਸੋਏ ਅਸ਼ਟਪਦੀ, ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋ, ਖਿਨਮੈ ਥਾਪ ਉਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੇ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਿਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੁ ਮਾਨੁਖ ਤੇ ਕਿਆ ਹੋਇਆ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ, ਭਰਮੇ ਭੁੱਲਾ ਦੇ ਦਿਸਤਾਵੈ, ਨਿਮਕ ਮਾਹੀ ਚਾਰ ਕੁੰਟ ਫਰਿਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਕਾ ਦ੍ਰਿਸ਼ਟ ਕਛੂ ਨਾ ਆਵੈ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਣੈ ਜਗਦੀਸ਼, ਜੀਓ ਪਿੰਡ ਸਭ ਤੇਰੀ ਰਾਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੈ ਦੇਖ ਬੜਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁੰਥੀਓ, ਕਬਹੂ ਊਚ ਨੀਚ ਮੈਂ ਬਸਹਿ, ਕਬਹੂ ਸੋਗ ਹਰਖ ਰੰਗ ਹੱਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੈ ਦਿਨ ਰਾਤ, ਕਬਹੂ ਮਹਾਂ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬਡਰਾਜਾ, ਕਬਹੂ ਪੇਖਾਰੀ ਨੀਚ ਕਾ ਸਾਜਾ,
ਕਬਹੂੰ ਅਪਕੀਰਤ ਮੈਂ ਆਵੈ ਕਬਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂੰ ਹੋਏ ਪੰਡਿਤ ਕਰੇ ਬਖਿਆਨ ਕਬਹੂੰ ਮੋਨ ਧਾਰੀ ਲਾਵੈ ਧਿਆਨ ਕਬਹੂੰ ਤਟ ਤੀਰਥ ਇਸਨਾਨ ਕਬਹੂੰ ਸਿੱਧ ਸਾਧਿਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨਿਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂੰ ਸਾਧ ਸੰਗਤ ਉਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੀ ਕਰੰਗ ਸਦਾ ਬਸੈ ਪਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀ ਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਭਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨਾ ਜਾਵੈ ਬਹੁ ਲਸਕਰ ਮਾਨ ਕੇ ਉਪਰ ਕਰੇ ਆਸ ਪਲ ਭੀਤਰ ਤਾ ਕਉ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੈ ਨਾ ਬਧੈ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹੋਂ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਿਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਉ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨਿਸ਼ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ ਸਠ ਸਹਸ ਖੱਟੇ ਲਖ ਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਟ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕਹਿ ਸੰਗ ਬੂਝੈ ਦੇਖੈ ਕਰੈ ਵਿਵੇਕ ਆਪਹਿ ਏਕ ਆਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣੇ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ ਉਸਤੇ ਭਿੰਨ ਕਹੋ ਕਿਛੁ ਹੋਏ ਥਾਨ ਥਨੰਤਰ ਏਕੈ ਸੋਏ ਆਪਣੇ ਚਲੇ ਤੇ ਆਪ ਕਰਨੈ ਹਾਰ ਕੌਤਕ ਕਰੈ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਠ ਮਦੇ ਕਿਨੈ ਬਿਰਲੈ ਚੀਨਾ ਭਲਾ